ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਵੇਂ ਬਾਜ ਸਨਾਤ।

ਰਾਸੁ ਜਿਨ ਹਰ ਹਰ ਹਰ ਰਾਸੁ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੁ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸੁ।

ਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹ।

0: ਬੁਲਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਸੰਗ ਜੀ ਮਾਰੇ ਬਖਸ਼ਿਸ਼ ਕੀਤੀ, ਆਪ ਸੰਤਾਂ ਨੇ ਬੜੀ ਸ਼ਰਧਾ ਭਾਵਨਾ ਸਾਹਿਬ ਬਾਤ ਪਾਇਆ ਦੇ ਕੀਰਤਨ ਪਾਤਸ਼ਾਹ ਨੂੰ ਕੀਤੇ ਨੇ, ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਹਾਜ਼ੀਆਂ ਭਰੀਆਂ ਪ੍ਰਤ ਮਾਰੇ ਬਖਸ਼ੇ ਪਿੱਤਰ ਰਾਮ ਸਾਹਿਬ ਨੂੰ ਕੀਤੇ ਨੇ। ਸੋ ਸਾਸਿਆ ਅੱਜ ਦਾ ਸੁਭਾਸ ਮੈਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਥੀ ਨੂੰ ਸ਼ਾਮਾਂ ਕੀ ਆਰੰਭ ਹੋ ਰਹੇ ਨੇ, ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਦਾ ਜਥਾ ਠੀਕ 7 ਵਜੇ ਤੱਕ। ਸੋ ਭਾਈ ਸਾਹਿਬ ਆਰਤੀ ਕੀਰਤਨ ਨਾ ਸਮਰਦਾਰ ਆਪ ਸਾਹਿਬ ਸੰਗਤਾਂ ਨੂੰ ਮਹਾਰਾਜ ਚਰਨਾਂ ਜੋੜਨ ਦੇ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ ਕੇ 6:30 ਦਾ ਕੀਰਤਨ ਕਰਨਗੇ, ਅਖੰਡ ਕੀਰਤਨ ਜਥਾ। ਸੋ ਅਖੰਡ ਕੀਰਤਨ ਜਥਾ ਹਰ ਐਤਵਾਰ ਦੀ ਤਰ੍ਹਾਂ 7 ਵਜੇ ਤੋਂ ਲੈ ਕੇ 6:30 ਤੱਕ ਕੀਰਤਨ ਆਪ ਨੂੰ ਸਰਵਣ ਕਰਾਉਣਗੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਜੱਗੀ ਕੋਦਰਾਂ ਤੇ ਮਾਨਦੇ ਹਾਂ ਅੱਜ ਦੇ ਸ਼ਾਮ ਸਾਰੇ ਇਕੱਠੇ ਕੀਰਤਨ ਕੀਰਤਨ ਵਾਸਣ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸੋ ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਥ ਸਾਹਿਬ ਸੌਥਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਹਤ ਮਾਇਆ ਦੀ ਜ਼ਰੂਰਤ ਹੈ। ਸਤਸੰਗ ਜੀ ਬੇਹਤ ਪਰਿਵਾਰਾਂ ਨੇ ਬੇਹਤ ਮਾਇਆ ਦਸਵੰਧ ਆਪਣਾ ਸਫਰ ਕਰਦੇ ਹੋਏ ਗੁਰੂ ਘਰ ਨੂੰ ਭੇਟਾਂ ਕੀਤੀਆਂ ਨੇ। ਸੋ ਸਾਰੇ ਵੱਡੇ ਭਾਗੇ ਹਨ। ਬਾਕੀ ਸਾਥੀ ਜਿਨ੍ਹਾਂ ਅੱਜ ਤੱਕ ਮਾਇਆ ਭੇਟਾਂ ਨਹੀਂ ਕੀਤੀ, ਦਸਵੰਧ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਦਸਵੰਧ ਸਫਰ ਕਰਦੇ ਹੋਏ ਗੁਰੂ ਘਰ ਮਾਇਆ ਦੇ ਕੇ ਆਪਣੀਆਂ ਕਮਾਈਆਂ ਸਫਲ ਕਰੋ। ਸੋ ਸਤਸੰਗ ਜੀ ਆਪਣੇ ਤੁਹਾਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਲੜੀ ਵਾਰਸੇ ਅੱਜ ਪੜ ਚੜ ਰਹੇ ਨੇ ਉਹਨੇ ਭੋਗ ਪੈਣਗੇ 21 ਜੂਨ ਨੂੰ। ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਪੁੱਛ ਗਿੱਛ ਕਰਨ ਦੀ ਜਾਂ ਕੋਈ ਜਾਣਨਾ ਚਾਹੁੰਦੇ ਹੋ ਤਾਂ ਭਾਈ ਰਜਿੰਦਰ ਸਿੰਘ ਨੂੰ ਟੈਲੀਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਸਾਥੀ ਉਹਨਾਂ ਦਾ ਫੋਨ ਨੰਬਰ ਹੈ 4087124145। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ। ਸਾਰੀ ਸੰਗਤ ਨੂੰ ਬੇਨਤੀ ਹੈ ਦੂਜੀਆਂ ਬੈਠੀਆਂ ਨੂੰ ਕਿ ਕੱਲ੍ਹ ਨੂੰ ਸਾਰਿਆਂ ਨੇ ਗੁਰੂ ਘਰ ਹਾਜ਼ਰੀ ਭਰਨੀ ਹੈ, ਨਵੇਂ ਮਹੀਨੇ ਨੂੰ ਜੀਆਂ ਕਹਿਣਾ। ਸਾਰੇ ਮਹੀਨੇ ਦੀ ਸਤਸੰਗ ਜੀ ਸੁੱਖ ਸ਼ਾਂਤੀ ਵਾਸਤੇ ਅਸੀਂ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ। ਸੋ ਹਰ ਦਾ ਮਹੀਨਾ ਚਾਹੁੰਦਾ ਸਤਸੰਗ ਜੀ। ਸੋ ਸਤਸੰਗ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ June 16 to 20 ਤੱਕ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ 7:30 to 8:45 ਤੱਕ ਹਰ ਰੋਜ਼ 7:30 to 8 ਤੱਕ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿੱਚ ਸਤਸੰਗ ਜੀ ਪਾਠ ਹੋਇਆ ਕਰਨਗੇ 16 to 20 ਤੱਕ। ਸੋ June 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦੀ ਦਿਵਸ, ਉਸ ਦਿਨ ਸਾਰੀ ਸੰਗਤ ਹਾਜ਼ਰੀ ਭਰਨੀ ਹੈ। ਸੋ ਗੁਰੂ ਸਾਹਿਬਾਂ ਨੇ ਜੋ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ, ਸਾਡੇ ਸਾਰਿਆਂ ਦੁੱਖਾਂ ਨੂੰ ਚੋਣੀ 'ਚ ਪਾ ਕੇ ਉਹਨਾਂ ਨੇ ਆਪ ਕੁਰਬਾਨੀ ਕੀਤੀ ਹੈ, ਉਹਨਾਂ ਦੀ ਕੁਰਬਾਨੀ ਨੂੰ ਸਤਸੰਗ ਜੀ ਅਸੀਂ ਨਮਸਤਕ ਹੁੰਦੇ ਹੋਏ ਹਾਂ। ਜ਼ਰੂਰ ਆਪ ਸੰਗਤ ਨੂੰ ਬੇਨਤੀ ਹੈ ਕਿ June 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਦੇ ਬੱਚਿਆਂ ਦਾ ਧੰਨਵਾਦ ਕਰੀਏ। ਸਤਸੰਗ ਜੀ ਹੁਣ ਭਾਈ ਸਾਹਿਬ ਤਿਆਰ ਨੇ, ਭਾਈ ਮਨੋਹਰ ਸਿੰਘ ਜੀ ਨਾਲ ਬੇਨਤੀ ਕਰਾਂਗੇ ਉਹ ਕੀਰਤਨ ਰਾਮ ਕਰਨੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮੇਸ਼ੁਰ ਵਾਹਿਗੁਰੂ ਦੀ ਯਾਦ ਸਿਮਰਨ ਵਿੱਚ ਅਖੰਡ ਕੀਰਤਨ ਰਾਹੀਂ ਨਾਮ ਅਭਿਆਸ ਵਿੱਚ ਜੁੜੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Oh, through!

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਏ। ਵਾਰ ਸ੍ਰੀ ਭਗਵਤ ਜੀ ਕੀ।

ਸੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਪਾਰ ਬਖਸ਼ਾਂ ਮੇਰਾ ਕੀਤੀਆਂ ਸ਼ਾਮ ਦੇ ਸੁਣੇ ਦੀ ਵਾਂਸ ਜੇ ਸਤਿਗੁਰੂ ਜੀਓ ਆਰਤੀ ਸ਼ਬਦ ਕੀਰਤਨ ਅਖੰਡ ਕੀਰਤਨ ਨਾਮ ਸਿਮਰਨ ਅਭਿਆਸ ਆਪ ਜੀ ਦੇ ਚਰਨਾਂ ਚ ਆਪ ਜੀ ਦੇ ਬੱਚਿਆਂ ਨੇ ਰਲ ਮਿਲ ਕੇ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਪਾਤਸ਼ਾਹ ਜੀਓ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਬਾਣੀ ਦਾ ਭਾਵ ਸਰਬਤ ਪੜਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ ਸਤਿਗੁਰੂ ਜੀ ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਚਰਨ ਹਾਜ਼ਰ ਪਰਦਿਆਂ ਹੋਇਆਂ ਸਤਿਗੁਰੂ ਜੀਓ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ ਨੇ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਨੀ ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਪ੍ਰਵਾਨ ਕਰਦਿਆਂ ਸਰਬਤ ਨੂੰ ਆਪਣੇ ਅੰਦਰੋਂ ਘਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ ਸਤਿਗੁਰੂ ਜੀ ਉਸ ਸੰਗਤ ਆਪ ਆਪਣੇ ਘਰਾਂ ਚ ਬੈਠੇ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦੇ ਆ ਤਿਲ ਫੁੱਲ ਭੇਟਾਵਾਂ ਭੇਜ ਰਹੀਆਂ ਨੇ ਪਾਤਸ਼ਾਹ ਜੀ ਉਹ ਬੀਬੀ ਇਕਬਾਲ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ ਗੁਰੂ ਘਰ ਵਾਸਤੇ $575 ਮਾਇਆ ਭੇਟਾ ਕਰਦੇ ਨੇ ਸੇਵਕਾਂ ਦੇ ਸਿਰ ਤੇ ਮਿਹਰ ਪ੍ਰਾਥ ਰੱਖੋ ਜੀ ਆਪਣੀ ਪਿਆਰੀ ਸੰਗਤ ਬਖਸ਼ਿਸ਼ ਕਰੋ ਨਾਮ ਦੀ ਦਾਤ ਬਖਸ਼ੋ ਪਰਿਵਾਰ ਸੁੱਖ ਸ਼ਾਂਤੀ ਵਰਤਾਓ ਸਤਿਗੁਰੂ ਜੀ ਭਾਈ ਸੁਸ਼ਾਂਤ ਸਚਦੇਵ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੇ ਨੇ ਸਤਿਗੁਰੂ ਜੀਓ ਸਰਬਤ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਸਰਬਤ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਦਿਆਂ ਹੋਇਆਂ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰੋ ਇਸ ਵਕਤ ਆਪ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਵੇ ਚਲੋ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿਆ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਿਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਮ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ ਰਾਗਾ ਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚੱਸਿਆਂ ਘੜੀਆਂ ਪੈ

ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਸਤਿਗੁਰ।

ਆਪ ਜੀ ਦਾ ਮਹਾਨ ਗੁਰਗੱਦੀ ਦਿਵਸ ਮਨਾਉਂਦੇ, ਆਪ ਜੀ ਦੀਆਂ ਸੰਗਤਾਂ ਨੇ ਆਪ ਜੀ ਦਾ ਜਸ ਗਾਵਿਆ। ਸਤਿਗੁਰੂ ਜੀ, ਇਸ ਵਕਤ ਸੋਲੇ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸੰਗਤਾਂ ਨੂੰ ਆਪਣੇ ਅੰਦਰੋਂ ਕਰੋੜ ਨਾਮ ਦੀ ਦਾਤ, ਗੁਰਸਿੱਖੀ ਜੀਵਨ ਮਨੋਕਾਮਨਾ ਪੂਰਨ ਕਰਦੇ ਹਾਂ, ਸਰਦੀਆਂ ਗੱਲਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ, ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਸ ਕਰਕੇ ਨਿਹਾਲ

ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ

ਪਾਨ ਸੁਪਾਰੀ ਖਾਤੀਆ ਮੁੱਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ 725 ਅਤੇ 726 ਅੰਗ ਤੇ ਸੁਭਾਇਮਾਨ, ਤਿਲੰਗ ਮਹੱਲਾ ਚੌਥਾ, ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟੀ ਕੋਟ ਧੰਨਵਾਦ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਛੋਲੀ 'ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਜੇਠ ਦਾ ਮਹੀਨਾ ਸਾਡਾ ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਹੋਇਆ ਹੈ। ਅੱਜ ਸੰਗਰਾਂਦ ਦਾ ਦਿਹਾੜਾ ਹੈ, ਚੜ੍ਹਿਆ ਅਸਾੜ ਦਾ ਮਹੀਨਾ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਹੋਵੇ। ਸਾਹਿਬ ਜੀ ਜੀਵਨ ਨੂੰ ਸਮਝਾਉਂਦੇ ਹਨ, ਹੇ ਭਾਈ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ। ਅਸਾੜ ਦੇ ਮਹੀਨੇ ਦੇ ਅੰਦਰ ਬਹੁਤ ਭਿਆਨਕ ਗਰਮੀ ਪੈਂਦੀ ਹੈ, ਪਰ ਸਾਹਿਬ ਜੀ ਕਹਿੰਦੇ ਨੇ ਉਹ ਗਰਮੀ ਅਤੇ ਉਹ ਤਪਸ ਜਿਹੜੇ ਨੇ ਉਹਨਾਂ ਨੂੰ ਵਿਆਪਦੇ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਉਸ ਪਰਮੇਸ਼ਰ ਦਾ ਨਾਮ ਨਹੀਂ। ਅਤੇ ਸਾਹਿਬ ਜੀ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦੀਆ। ਸੰਸਾਰ ਦੇ ਵਿੱਚ ਵੇਖਿਆ ਜਾਂਦਾ ਹੈ, ਕਈ ਵਾਰ ਅਸੀਂ ਉਸ ਮਾਲਕ ਨੂੰ ਛੱਡ ਕਰਕੇ ਕਿਸੇ 'ਤੇ ਆਸ ਲਾ ਕੇ ਬੈਠ ਜਾਂਦੇ ਹਾਂ, ਜਿਹੜੇ ਦੁਨੀਆ ਦੇ ਜੀਵ ਹਨ, ਕਿ ਇਹੀ ਮੇਰਾ ਸਭ ਕੁਝ ਕਰਦੇ ਹਨ। ਪਰ ਸਾਹਿਬ ਜੀ ਕਹਿੰਦੇ ਨੇ ਨਹੀਂ, ਉਸ ਮਾਲਕ ਦੇ ਨਾਮ ਤੋਂ ਬਗੈਰ ਹੋਰ ਸਾਡਾ ਕੋਈ ਵੀ ਨਹੀਂ। ਉਹਨਾਂ 'ਤੇ ਆਸ ਲਾ ਕਰਕੇ ਉਹ ਜਿਹੜੀ ਆਸ ਹੈ ਉਹ ਨੇਫਲ ਹੈ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦੀ ਆਸ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਚੜ੍ਹਿਆ ਮਹੀਨਾ ਸਾਡਾ ਸਾਰਿਆਂ ਦਾ ਮਾਲਕ ਦੇ ਨਾਮ ਦੇ ਨਾਲ, ਇੱਕ ਦੇ ਨਾਲ ਜੁੜੀਏ, ਇੱਕ ਦਾ ਆਸਰਾ ਤੱਕੀਏ। ਫਿਰ ਸਾਹਿਬ ਜੀ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਸੋ ਇਤਨੀ ਸੇਵਾ ਪ੍ਰਵਾਨ ਕਰਨਾ ਜੀ, ਭੁਲਾ ਚੁੱਕਾਂ ਦੀ ਖੀਮਾ। ਹੁਣ ਅੰਮ੍ਰਿਤ ਵੇਲੇ ਦੇ ਦੀਵਾਨ ਸਜ ਰਹੇ ਹਨ, ਜਿਨ੍ਹਾਂ ਦੇ ਵਿੱਚ ਅੰਮ੍ਰਿਤਮਈ ਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਆਪ ਸਾਰੇ ਨੇ ਮਿਲ ਕੇ ਕਰਨੇ ਹਨ ਜੀ। ਭੁਲਾ ਚੁੱਕਾਂ ਦੀ ਖੀਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਸਿਮਰੋ ਜਾਸ ਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾ ਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਗਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸਹਿ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਪਹੁ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਭਲਾ, ਸੇ ਸਿਮਰਹੇ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾ ਗੋਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਊਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝ ਹੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝ ਹੈ, ਪ੍ਰਭ ਕੈ ਸਿਮਰਨ ਨਾ ਹੀ ਜੰਤਰਾਸਾ,
ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਏ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੌ ਸਿਮਰੈ ਸੇ ਧਨਵੰਤੇ, ਪ੍ਰਭ ਕੌ ਸਿਮਰੈ ਸੇ ਪਤਵੰਤੇ, ਪ੍ਰਭ ਕੌ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੌ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੌ ਸਿਮਰੈ ਸੇ ਵੇ ਮੋਤਾਜੇ, ਪ੍ਰਭ ਕੌ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੌ ਸਿਮਰੈ ਸੇ ਸੁਖਵਾਸੀ, ਪ੍ਰਭ ਕੌ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੌ ਸਿਮਰੈ ਸੇ ਪਰਉਪਕਾਰੀ, ਪ੍ਰਭ ਕੌ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੌ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੌ ਸਿਮਰੈ ਤਿਨ ਸੁਖ ਵਿਹਾਵੇ, ਪ੍ਰਭ ਕੌ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੌ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੌ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੌ ਸਿਮਰੈ ਵਸੈ ਹਰਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂਨਾ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇ ਜਨ ਜਿਨ ਕਉ ਪ੍ਰਮਿਆ, ਨਾਨਕ ਤਿਨ ਜਨ ਸੁਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗੇ ਦੁਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਿਮ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਹੋ ਸਗਲ ਅਕਾਰਾ, ਹਰ ਸਿਮਰਨ ਮੈਂ ਆਪਣੇ ਅੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਾਟੇ ਕਾਟੇ ਨਾਥ ਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਖਮੀਤ ਨਾ ਪਾਈ, ਮਨ ਹੁਆ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਚੰਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸਕਲ ਹੋਵੈ ਤਪਾਰੀ, ਹਰ ਕੋ ਨਾਮ ਖਿੰਨ ਮਾਹਿ ਉਧਾਰੀ, ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਿਕ ਮਾਇਆ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗੇ ਜਾਤਿ ਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ, ਛੋਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਿਕ ਵਿਗਨ ਜੈ ਹੈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੈ ਸੰਗ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਹੁਆ ਸੰਤੋਸਾ, ਜੇ ਪੈਂਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਆਪਾਂ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤੇ ਨਾਲ ਪਛਾਣੂ, ਜੇ ਮਹਾਂ ਭਿਆਨ ਬਹੁ ਕਾਮ ਤੈਰ ਕੇ, ਨਾਮ ਕੀ ਤੂੰ ਪਰਛਾਮ, ਜਹਾਂ ਤਿਰਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਠ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬ੍ਰਿਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰ ਦੇਵਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸਰਾਤੇ, ਸੁਨ ਸਮਾਧਿ ਨਾਮ ਰਸਮਾਤੇ, ਹਾਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ ਕਾਮ ਤੇਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਤੁਰਤ ਸਭ ਨਸੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਕੇ ਸਭ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸਪਦੀ, ਜਾਪ ਤਾਪ ਗਿਆਨ ਸਭ ਧਿਆਨ, ਕਟ ਸ਼ਾਸਤਰ ਸਿਮਰਤ ਵਖਿਆਨ,
योग अभ्यास कर्म धर्म क्रिया सकल त्याग बन मध्य फिरिया अनेक प्रकार की ये बहुत जतना पुण्य दान हो मैं बहु रत्ना शरीर कटाए हो मैं कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौखंड प्रतिमी फिरे चिर जीव माँ उदास तपी सरथी वै अगन माए हो मत प्राण कनक सौ है वर पूम दान निवली कर्म करे भुआ संजैन मार्ग संयम साधन निमक निमकर शरीर कटावे तो पी हो मैं मैल ना जावे हर के नाम संसर कचना है नानक गुरमुख नाम जपत गत पाहे मन कामना तीर्थ दे छुटे गर्भ गुमान नाम ते हुटे सोच करे दिन स्वर रात मन की मैल ना तनते जात इस देही कहो बहु साधना करे मन ते कबूना बिख्या टरे जल तो वह बोधे नीत सुध कहा हुए काची पीत मन हर के नाम की महिमा ऊंच नानक नाम उदरे पतित बहुमूच बहुत श्याण जमका पो व्या पैनक चतन कर तृष्ण ना त्रापे पेक अनेक अगन नहीं बुझे कोट पौधर गह नहीं सी जय छूट ना ही हो पयाल मोय व्या पे माया जाल अवर करतूत सगली जमडाने गोविंद भजन बिन तिल नहीं माने हर का नाम जब दुख जाए नानक बोले सह सुभाए चार पदार्थ जे को मांगे साजना की सेवा लागे जे को अपना दुख मिटावे हर हर नाम हृदय सदगावे जे को अपनी शोभा लोरे साथ संगी हो मैं छूरे जे को जन्म मरण ते डरे साजना की सरणी परे जिस जन को प्रभु दर्श प्यासा नानक ताके बल बल जासा सगल पुरख में पुरख प्रधान साथ संग जाका मिटे अभिमान आपस को जो जाने नीचा सो बनिए सबते ऊंचा जाका मन हुए सगल कीरीना हर हर नाम तिन कट कट चीना मन अपने ते बुरा मिटाना पेख है सगल सृष्ट साजना सुख दुख जन संदृष्टेता नानक पाप पुण्य नहीं लेपा निर्तन कौ तन तेरो नाऊ निथावे को नाऊ तेरा था निमान्य कौ प्रभु तेरो मान सगल कटा को देहो दान कर्ण करावन हार स्वामी सगल कटा के अंतर जामी अपनी गतित जानू आपे आपन संग आपर राते तुमरी उस्ता तुम ते होए नान कवर ना जान सकोए सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया साथ संग दुर्मतमल हिरिया सगल उद्यम है उद्यम पला हर का नाम जपो जी सदा सगल बानी में अमृत बानी हर को जस सुन रसन बखानी सगल थान ते ओ उत्तम थान नानक जे कटवसे हर नाम श्लोक निर्गुण यारिया निया सो प्रभु सदा सुनहाल जिनकी या तिस चीत रख नानक निभि नानी रमैया के गुण चेत प्राणी कौन मूल ते कौन दृष्टानी जिन तू साज सवार सिंगारिया गर्भ गन में जिन्हें उबारिया बार व्यवस्था तुझे प्यारे दूध पर जोवन भोजन सुख सूद बिरद पया ऊपर साख सैन मुख प्याओ बैठ कौ दैन यो निर्गुण गुण कछु न बूझे बख्श लियो तो नानक सी जय जे प्रसाद तर ऊपर सुख सह सुत प्रातमीत वनता संग सह जे प्रसाद पीव है शीतल जला सुखदाई पवन पाव कमुला जे प्रसाद भोगे सब रसा सगल सुमगई संग साथ वसा दीने हस्त पाव करण नेत्र रसना तिसे त्याग अवर संगरचना ऐसे दोप मूड अंध व्यापे नानक काल लियो प्रभापे आदंत जोरा कनहार तिसो प्रीत न करे गवार जाकी सेवा नो नित पावे ता सो मूड़ा मन नहीं लावे झूठा कुर सचदा जूरे ता को अंधा जानत दूरे जाकी टहल पावे दृघ मान दिसे विसारे मुग्ध जान सदा सदा यो पुलन हार नानक रख नुहार अपार रतन त्याग कौडी संगरचे साच छोट छूट संग मचे जो चढ़ना स्वस्थ तिरकर्मान जो हो उनसो दूर पराने छोड़ जाए तिसका शर्म करे संग सहाय तिस पर हरे चंदन ले उतारे तुहे गर्दभ प्रदीत प्रसम संग होए अंधकूप में पतित विकराल नानक काढ़ लियो प्रभु दयाल करतूत पशु की मानस जात लोक पचारा करे तिन रात बार बेक अंतर मल माया छुप सुनाये कच करे छुपाया बाहर ज्ञान ध्यान स्नान अंतर व्यापे लो स्वान अंतर अग्न बार तन सुहागल पात्र कैसे तरह था जाके अंतर बसे प्रभु आप नानक तेजन सह समात सुन अंधा कैसे मार्ग पावे कर गहले ओढ़ निभावे कहाँ बजारते बुझे डोरा निस्कहिए तो संजय पोरा
ਕਾਂ ਵਿਸੰਪਦ ਗਾਵੈ ਕੁੰ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਵਨ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆ ਵਹਿਣਾ ਚੀਤ ਜੋ ਵੈ ਰਾਈ ਤਾਂ ਸੁਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਵਸੈ ਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨਿਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਦਰੋਹ ਯਾ ਹੂੰ ਜੁਗਤ ਵਿਆਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਮੁਬਾਰਕ ਤੇਰੇ ਤੋਰੀ ਕਿਰਪਾ ਮੈਂ ਸੂਖ ਤਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੁਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੀ ਤੁਮੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪਰ ਛੋੜ ਕੇ ਲਾ ਗਏ ਅਨਸੁਆਏ ਨਾਨਕ ਕਹੂੰ ਨਾ ਸੀ ਜਈ ਬਿਨ ਨਾਵੇ ਪਤ ਜਾਏ ਅਸਪਦੀ ਦਸ ਵਸਤੂ ਲੇ ਪਾਛੇ ਪਾਵੇ ਇੱਕ ਵਸਤੂ ਕਾਰਨ ਬਿਖੁੱਟ ਗਵਾਵੇ ਏਕ ਵੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ ਚਿੱਠਾ ਕੁਰਸੀ ਨਾ ਹੀ ਚਾਰਾ ਤਾ ਕਹੋ ਕਿ ਜਸ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖਤਾ ਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਮਾਨ ਕਚ ਬੌਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਏ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਾਸਤ ਕਿਸ ਆਗੈ ਰਾਖ ਹੈ ਪ੍ਰਭ ਕੀ ਆਗਿਆ ਮਨ ਹੈ ਮਾਤ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੇਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੇ ਉਹ ਮਨ ਪੁਛਤਾਵੇ ਜੋ ਦਿਸੈ ਸੋ ਚਾਲਨ ਹਾਰ ਲਪਟ ਰਹੋ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਚੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਨ ਪੁਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਵ ਕਉ ਰਹੇ ਮਿਥਿਆ ਨੇਤਰ ਪੇਖਤ ਪ੍ਰਤਿਰਿਆ ਰੂਪਾਤ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਵਾਸਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਫਹਿ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸੱਚ ਬਿਨਾ ਕਹਿ ਹੋਤ ਸੂਚਾ ਬਿਰਥਾ ਨਾਮ ਬਿਨਾ ਤਨ ਗੰਧ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਔਰ ਕਛਵ ਕੁਮਾਵਤ ਮੰਨੇ ਪ੍ਰੀਤ ਮੁਖੋ ਗੰਡਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਰ ਪੇਖਣਾ ਕਾਹੂ ਪੀਨ ਔਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਿਨ ਮੈਂ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਤੋ ਜਾਤਾ ਨਾਨਕ ਹੁਣ ਜਨ ਚਰਨ ਪ੍ਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਮਾਨੈ ਆਪੇ ਆਪ ਆਪ ਕਰਤ ਨਿਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਉ ਸਿਆਨ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤ ਰਿਹਾ ਸਮਾਏ ਸੋ ਸਿਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਈ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੌ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਭ ਹੈ ਤਿਸ ਕਉ ਸਿਮਰਤ ਪਰਮ ਗਤ ਪਾਵ ਹੈ ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਪਾਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਟੰਬਰ ਹੰਡਾਵਹਿ
ਇਸਹਿ ਤਿਆਗ ਕਤ ਔਰ ਲੁਭਾਵਹੇ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਵਾਟ ਪੈਰਤਾ ਕਾ ਜਿਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨਸਦਾ ਤਿਹਾਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪ ਦਰਗਹਿ ਮਾਨ ਪਾਵਹੇ ਨਾਨਕ ਪਤ ਸੇਤੀ ਕਰ ਜਾਵਹੇ। ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾ ਹੋ ਤਿਸਰਾਵ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿ ਮਨ ਸੁਖ ਪਾਵੇ ਹਰ ਹਰ ਜਸ ਕਹਿ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕਹਿ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਮੂਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਆ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਅਸਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਮੰਤ ਬਨਾਈ ਉਠਤ ਬੈਠਤ ਸਦ ਤਿਸਹਿ ਧਿਆਈ। ਕਿਸੇ ਧਿਆਏ ਜੋ ਇਕ ਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਤਰੇ ਪੁਰਨ ਬਹੁਦਾਨ ਮਨਵਾਟ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਨੇਹ ਕਰਨ ਨਾਥ ਜੇ ਪ੍ਰਸਾਦ ਦੇਖੇ ਵਿਸਮਾਦ। ਜੇ ਪ੍ਰਸਾਦ ਬੋਲਹੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ। ਜੇ ਪ੍ਰਸਾਦ ਹਸਤ ਕਰ ਚੱਲਹੇ ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪ੍ਰਮਗਤ ਭਾਵ ਹੈ ਜੇ ਪ੍ਰਸਾਦ ਸੁਖ ਸਹਿਜ ਸੁਭਾਵ ਹੈ। ਐਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਇਸਹਿ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜੇ ਪ੍ਰਸਾਦ ਸਤਕੀਗਤ ਹੋਏ ਨਾਨਕ ਜਪ ਜਪੈ ਜਪ ਸੋਏ। ਆਪ ਜਪੈ ਜਪੈ ਸੁਨਾਉ ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਗੁਣ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਿਆ। ਜਿਤ ਜਿਤ ਲਾਭ ਹੋ ਤਿਤ ਲਗੇ ਹਰ ਨਾਥ ਨਾਨਕ ਕਿਨ ਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਈ ਜੋ ਜੋ ਕਹਿ ਸੋ ਮੁਕਤਾ ਹੋਈ। ਸੁਨ ਮੀਤਾ ਨਾਨਕ ਪਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈਸੰਗ ਕੁਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧ ਕੈਸੰਗ ਮਿਟੈ ਅਭਿਮਾਨ ਸਾਧ ਕੈਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ। ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਣੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ। ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੇ ਬਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬਹਿਨ। ਸਾਧ ਕੈ ਸੰਗ ਨਾ ਕਥੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸੇ ਨੀ ਬੈਰ ਸਾਧ ਕੈ ਸੰਗ ਨਾ ਵਿਗਾ ਪੈਰ। ਸਾਧ ਕੈ ਸੰਗ ਨਾਹੀ ਕੁਮੰਦਾ ਸਾਧ ਸੰਜਾ ਨੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਗਾਈ। ਸਾਧ ਕੈ ਸੰਗ ਨਾ ਕਬੂ ਤਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹੇ। ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ। ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਫਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਚਕਾਲ ਦਰਸਨ ਪੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੁਕ ਉਤਰੈ ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਈਹਾਂ ਉਹਾਂ ਸੁਹੇਲਾ ਸਾਧ ਸੰਗ ਵਿਚਰੋਤਰ ਮੇਲਾ। ਜੋ ਇੱਛੈ
ਸੋਈ ਫਲ ਪਾਵੇ ਸਾਧ ਕੇ ਸੰਗਣਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਧ ਕੇ ਸੰਗ ਸੁਣੋ ਵਰਨਾਉ ਸਾਧ ਸੰਗਰ ਕੀ ਗੁਣ ਗਾਓ ਸਾਧ ਕੇ ਸੰਗਣਾ ਮਨ ਤੇ ਵਿਸਰੈ ਸਾਧ ਸੰਗ ਸਰਪਣ ਨਿਸਤਰੈ ਸਾਧ ਕੇ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਿਆ ਕੈ ਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿੱਟੇ ਸੰਯੋਗ ਨਾਨਕ ਸਾਧ ਕੇ ਸੰਯੋਗ ਸਾਧ ਕੀ ਮਹਿਮਾ ਵੀ ਇਤਨਾ ਜਾਣੈ ਜੇ ਤਾ ਸੁਣੈ ਤੇ ਤਾ ਵਿਖਿਆਨ ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਂਚਤੇ ਉੱਚੀ ਸਾਧ ਕੀ ਸੋਭਾ ਉਂਚਤੇ ਉੱਚੀ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਹਵਰ ਨਾ ਭੇਖੇ ਕਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਕ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜਿਉਂ ਵਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੇ ਪਾਉ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਤਰੂ ਪਰ ਆਕਾਸ ਬ੍ਰਹਮ ਗਿਆਨੀ ਕਹਿ ਮੈਤ੍ਰ ਸਤ੍ਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਸਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭੂ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾ ਆਤਮ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏ ਖੂਬ ਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾ ਬ੍ਰਹਮ ਗਿਆਨੀ ਪਰਉਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਬ੍ਰਹਮ ਗਿਆਨੀ ਲਈ ਤਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਲ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਘੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨ ਜਿਸ ਕਰੈ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਹੋ ਬਲ ਬਲ ਜਾਈਏ ਬ੍ਰਹਮ ਗਿਆਨੀ ਕਹੋ ਬਲ ਬਲ ਜਾਈਏ ਬ੍ਰਹਮ ਗਿਆਨੀ ਕਹੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਤ ਬ੍ਰਹਮ ਗਿਆਨੀ ਕਹੋ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾ ਖੈਰ ਬ੍ਰਹਮ ਗਿਆਨੀ ਸਭ ਕਾ ਠਾਕੁਰ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨਾ ਪਾਰ ਨਾਨ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਔਰ ਧਾਰੈ ਜੋ ਅੰਤਰ ਨਾਮ ਸਰਬ ਮੈ ਭੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹੀਂ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਹਰੇ ਨਾਮ ਜਪਾਵੈ ਨਾਨਕੋ ਵੈਸ਼ਨੋ ਪਰਮ ਗਤ ਪਾਵੈ
भगवती भगवंत भगत का रंग सगल त्याग है दुष्ट का संग मन ते विनसै सगला परम कर पूजय सगल पार ब्रह्म साध सुन पापा मल खोवे तिस भगवती कीमत उत्तम खोवे भगवंत की टहल करे नितनीत मन तनर पै बिसन प्रीत करके चरण हृदय वसावे नानक ऐसा भगवती भगवंत कौ पावे सो पंडित चुमन प्रभु दे राम नाम आत्म में सुध है राम नाम सार रस पीवे स्फुलित के उपदेश जग जीवे हर की कथा हृदय वसावे सो पंडित फिर जो नांगावे वेद पुराण सिमृत बुझे मूल सुखम मह जाने स्थूल चौवर्णा को दे उपदेश नानक स्फुलित कौसदा देश बीज मंत्र सर्व को ज्ञान चौरणा में जपे कु नाम बीज मंत्र सर्व को ज्ञान चौवर्णा में जपे कु नाम जो जो जपे तिसकी गत हुए सत्संग पावे जन कोए कर कृपा अंतर उद्धारे पस प्रेत मुगत पात्र का उतारे सर्व रोग का उखद नाम कल्याण रूप मंगल गुण गाम काहू जुगत कितै ना पाइये धर्म नानक तिस मिले जिस लिखिया तुर करम जिसके मन पार ब्रह्म का निवास तिसका नाम सतराम दास आत्म राम तिस नदरी आया दास दर्शन तन पाए तिन पाया सदा निकट निकट हर जान सो दास त्रगे प्रमान अपने दास कहो आप कृपा करे तिस दास कहो सब सो जी परे सगल संगा तम उदास ऐसे जुगत नानक राम दास प्रभु किया गया तुम इतावे जीवन मुख सो कहावे तैसा रख तैसा सोप सदा नित्य नहीं भोग तैसा सुन तैसी सुमाटी तैसा मित तैसी विखाटी तैसा मान तैसा अभिमान तैसा रख तैसा राजान जो वर्ताए साई जुगत नानक ओ पुरख कहिए जीवन मुक्त पार उनके सगले ठाव जित जित कर राख है तैसा तिन नाव आप एक करावन जोग प्रभावे सोई फुन होग पसरियो आप होई अनत तरंग

ਸਿਮਰ ਸਿਮਰ ਨਾਨਕ ਕਹਿ ਨਿਹਾਲ ਸਲੋਕ ਉਸਤਤ ਕਰਿਆ ਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪਰਮੇਹ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਰਹੇ ਕਈ ਕੋਟ ਕਵਕਾਵ ਵਿਚਾਰ ਰਹੇ ਕਈ ਕੋਟ ਨੂਤਨ ਨਾਮ ਧਿਆ ਵਹੇ ਨਾਨਕ ਕਰਤੇ ਕੰਤ ਨਾ ਭਾਵ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟਨ ਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪ੍ਰਗਾਤਮ ਨਿਕੋਰ ਕਈ ਕੋਟ ਪਰ ਦ੍ਰਵ ਕੋ ਫਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ ਕਈ ਕੋਟ ਮਾਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰ ਮਾਹੇ ਜਿਤ ਜਿਤ ਲਾਹੋ ਤਿਤ ਤਿਤ ਲਗਨਾ ਨਾਨਕ ਕਰਤੀ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਸਮ ਆਪਣੇ ਸੂਤ ਧਾਰ ਹੈ ਨਾਨਕ ਜਿਸ ਜਿਸ ਭਾਗ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸੁਗੰਧੀ ਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਤੇ ਨੇਰੇ ਸਬੂਤੇ ਦੂਰ ਨਾਨਕ ਆਪ ਲਿਖ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬੋ ਜੋਨੀ ਫਿਰ ਹੈ ਕਈ ਕੋਟ ਬੈਠਤੀ ਖਾਸ ਕਈ ਕੋਟ ਕਾਲੇ ਤਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸੰਕਿਸ ਪ੍ਰਭ ਕੇ ਹਾਥੇ ਕਈ ਕੋਟ ਪਏ ਬੈਰਾਗੀ ਰਾਮ ਨਾਮ

ਪ੍ਰਬੁੱਧ ਹੋਰ ਕੇ ਨਾਏ ਦੇਹ ਸਤਾਵਤ ਆਵੇ ਠਾਏ ਤਾਕੋ ਵਿਗਨ ਨਾ ਲੱਗੇ ਕੋ ਤ੍ਰਿਣਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਸਵ ਨਾ ਜਾਵੇ ਬੋਲ ਸਕਰਮਾਨ ਕੋ ਪ੍ਰਕਿਰਿਆਸ ਪਰ ਪੀਤਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਮੰਤ ਕਿਸੈ ਨਾ ਬਦੇ ਆਪ ਓੰਕਾਰੀ ਤ੍ਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਿਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰਿਆ ਹੋ ਤਾਰੇ ਸ਼ਰਮ ਪਾਵੇ ਸਗਲੇ ਵਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਿਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭੁਲਾ ਕਹਾਵੇ ਤਿਸੇ ਭੁਲਾਏ ਨਿਕਟ ਨਾ ਆਵੇ ਸਰਬ ਕੀ ਰੇਂਜਾ ਕਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛੁ ਹੋਏ ਤਬ ਇਸ ਕੋ ਸੁਖ ਨਾ ਹੀ ਕੋਈ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਰਬ ਜੋਨ ਮੈਂ ਫਿਰਤਾ ਜਬ ਤਾਰੇ ਕੂ ਬੈਰੀ ਮੀਤ ਤਬ ਲਗਨੇ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕਹੁ ਛੁਟੈ ਸਹਿਸ ਕੱਟੇ ਲੱਖ ਕੋ ਉਠਾਵੈ ਤ੍ਰਿਪਤ ਨਾ ਗਾਵੈ ਮਾਇਆ ਪਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੂ ਰਾਜੈ ਸੁਪਨ ਮਨੋਰਥ ਬਿਰਤੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਉਣ ਵਾ ਪੇ ਆਪ ਸਦਾ ਸਦਾ ਨਾਨਕ ਹਰਜਾਪ ਕਰਨ ਕਰਾਉਣ ਕਰਨੇ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀ ਨੋ ਆਪਣ ਵਿਸਥਾਰ ਸਭ ਕਾ ਚੁਸਕਾਓ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕਉ ਤਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਾਤੇ ਸਾਤੇ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਬਿਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਹੱਥ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰੋਂ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੋਰ ਬਹੋਰ ਅਵਤਾਰ ਅਸ਼ਪਦੀ ਸੰਤ ਕਹਿ ਦੁਖਨ ਵਾਰ ਜਾ ਕੱਟੈ ਸੰਤ ਕਹਿ ਦੁਖਨ ਜਮ ਤੇਨੇ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮਹਿ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਕੌਰਖ ਹੈ ਨਾ ਕੋਈ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕਹਿ ਦੁਖਨ ਕਾਕ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਕ੍ਰਿਸ਼ਨਾ ਮਹਿ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ

ਨਾਨਕ ਸੰਤ ਪਾਵੇ ਤਾਂ ਹੋਈ ਭੀਗਤ ਪਾਹੇ। ਸੰਤਕਾ ਨਿੰਦਕ ਮਾਤ ਤਾਈ, ਸੰਤਕਾ ਨਿੰਦਕ ਕਿੰਟੀ ਕੰਨਾ ਪਾਈ, ਸੰਤਕਾ ਨਿੰਦਕ ਮਾਂ ਤਿਆਰਾ, ਸੰਤਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤਕਾ ਨਿੰਦਕ ਰਾਜ ਤੇਹੀਨ, ਸੰਤਕਾ ਨਿੰਦਕ ਦੁਖੀਆ ਅਰਦੀਨ, ਸੰਤਕੇ ਨਿੰਦਕ ਕਉ ਸਰਬ ਰੋਗ, ਸੰਤਕੇ ਨਿੰਦਕ ਕਉ ਸਦਾ ਵਿਜੋਗ, ਸੰਤਕੇ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ। ਸੰਤਕਾ ਦੁਖੀ ਸਦਾ ਪ੍ਰਿਤ, ਸੰਤਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕਉ ਡਾਨ ਲਾਗੈ, ਸੰਤਕੇ ਦੁਖੀ ਕੋ ਸਭ ਤਿਆਗੈ, ਸੰਤਕਾ ਦੁਖੀ ਮਹਾਂਕਾਰੀ, ਸੰਤਕਾ ਦੁਖੀ ਸਦਾ ਵਿਕਾਰੀ, ਸੰਤਕਾ ਦੁਖੀ ਜਨਮ ਮਰੈ, ਸੰਤ ਕੀ ਦੁੱਖ ਨਾ ਸੁਖਤੇ ਟਰੈ, ਸੰਤਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਪਾਵੈ ਤਾਂ ਲੈ ਮਿਲਾਏ। ਸੰਤਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤਕੇ ਦੁਖੀ ਕਉ ਧਿਆਨ ਭਰਮਾਈਐ, ਸੰਤਕਾ ਦੁਖੀ ਉਜੜ ਪਾਈਐ, ਸੰਤਕਾ ਦੁਖੀ ਅੰਤਰ ਤੇ ਤੁਥਾ।

ਨਿਹਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬੜ ਪਾਗੈ। ਨਾਮ ਜਪਤ ਪਾਵੇ ਵਿਸਰਾਮ, ਨਾਮ ਜਪਤ ਪਾਵੇ ਵਿਸਰਾਮ। ਨਾਨਕ ਤਿਨ ਪੁਰਖ ਕਉ ਤੁਮ ਕਰਮਾਨ, ਜੋ ਕਿਛ ਕਰੇ ਸੋ ਪ੍ਰਭ ਕਹਿ ਰੰਗ। ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸਮਾਏ ਸਮਾਏ, ਓਏ ਸੁਖ ਨਿਧਾਨ ਉਨਹੂ ਬਨਗਾਏ। ਆਪਸ ਕਹੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨ ਹਾਰ, ਜਾ ਕੇ ਸਿਮਰਨ ਉਧਰੀਏ। ਨਾਨਕ ਤਿਸ ਬਲਿਹਾਰ, ਰਾਸ਼ਟਰਪਤੀ ਟੂਟੀ ਗਾਨਨ ਹਾਰ ਗੋਪਾਲ। ਸਰਬ ਜੀ ਆਪ ਹੀ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਨ ਕੀ ਅੱਖ ਛੁਨਾ ਹੋਏ, ਜੇ ਸੋ ਪ੍ਰਾਨੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਕਤ ਨਾਨਕ ਜਪੇ ਕਰਨਾਮ। ਟੋਪਵੰਤ ਹੋਏ ਨਾਹੀ ਮੋਹ ਹੈ, ਪਰ ਕੀ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਕਿਆ ਸਭ ਕਿਸ ਤਿਸ ਕਾ ਦੀਆ ਗਰਬ ਹੈ। ਹੱਥ ਸੂਰਾ ਜੇ ਕੋ ਕਹਾਵੇ, ਪਰ ਕੀ ਕਲਾ ਬਿਨਾ ਕਹਿਤਾ ਆਵੇ। ਜੇ ਕੋ ਹੋਏ ਬਹਿਦਾ ਦਾਤਾਰ, ਤਿਸ ਦੇਨ ਹਾਰ ਜਾਣੇ ਗਾਵਾਰ। ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ

ਤੀਤ ਤਿਜਨ ਆਵੇ ਹਰ ਪ੍ਰਚੀਤ ਭਗਤ ਭਗਤ ਸੁਣੀਐ ਤਿਉ ਲੋਏ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸੁਚਤਾ ਕੀ ਰਹਿਤ ਸਚ ਹਿਰਦੈ ਸਤ ਮੁਕ ਹੈਤ ਸਾਚੀ ਦਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭੁਨ ਮੈ ਰਾਖ ਮਾਨੁਕ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪ੍ਰਹਿ ਨਾਹੀ ਕਿਚ ਕੋਏ ਸਰਵ ਨਿਰੰਤਰੇ ਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਤੇ ਮਨੇ ਅਨਰਾ ਮਨਸਾ ਪੂਰਨ ਸੁਣਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰੰਜਾ ਕਾ ਨੇ ਤ੍ਰਿਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦਜਾ ਕਹਿ ਸਰਬ ਥੋਕ ਸੁਣੀਏ ਘਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗਸਤ ਮੈਂ ਭੋਗੀ ਤਿਆਏ ਤਿਆਏ ਭਗਤੈ ਸੁਪਾਇਆ ਨਾਨਕ ਤਿਸ ਪੁਰਖਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਉਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪ੍ਰੋਈ ਆਪਣੇ ਸੂਤ ਸਗਲ ਪ੍ਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ ਤੇ ਗੁਣ ਮਹਿ ਜਾ ਕੋ ਪ੍ਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਫਿਕਰ ਹੈ ਇੱਕ ਰੰਗ ਨਾਨਾ ਬਿਰਕੇ ਨੂੰ ਵਿਸਥਾਰ ਪ੍ਰਭ ਨਾਸੀ ਏਕ ਅੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੋ ਪੂਰਨ ਸੁ ਉਠਾਏ ਨਾਨਾ ਵਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲਾ ਆਕਾਰ ਨਾਮ ਕੇ ਤਾਰੇ ਪੁਰਿਆ ਸਭ ਪਵਨ ਨਾਮ ਕੇ ਸਮੁਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਮ ਚੌਥੇ ਪਦ ਮਹਿ ਸੋਜਨ ਗਤ ਪਾਏ ਰੂਪ ਸਤਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਿਤ ਸਤ ਤੇ ਜਨ ਜਾ ਕਰ ਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੈ ਸੋਰਤੀ ਆ ਬਿਸਮਨ ਬਿਸਮ ਪਏ ਬਿਸਮਾਤ ਜਿਨ ਬੁਝਿਆ ਤਿਸਾਇਆ ਸਵਾਦ ਪ੍ਰਭ ਕਹਿ ਰੰਗ ਰਾਚ ਜਿਨ ਰਹੇ ਗੁਰ ਕਹਿ ਵਚਨ ਪਦਾਰਥ ਲਹੇ ਓਏ ਦਾਤੇ

ਕਰਿਆ ਤੋ ਸੁਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਪਦੀ। ਜਾਚਕ ਦਿਨ ਜਾਚੇ ਪ੍ਰਵਧਾਨ, ਕਰ ਕਿਰਪਾ ਦੇਹੋ ਹਰ ਨਾਮ, ਸਾਜਨਾ ਕੀ ਮੰਗੋ ਤੂਰ, ਪਾਰ ਪਰਮੇਸ਼ਰ ਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਓ, ਸਾਸ ਸਾਸ ਪ੍ਰਭ ਤੁਮੇ ਧਿਆਓ, ਚਰਨ

ਖੇਡੈ ਵਸਾਹੋ ਮਨ ਚਿਨਾਨ ਪਲ ਪਾਹੋ ਹਾਲਤ ਪਲਤ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਤੂੰ ਕੁਦਰਤ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਰ ਤੁਮਾਰੀ ਏਕ ਘਟ ਏਕ ਰੱਖੋ ਮਨ ਮਾਹੇ ਨਾਨਕ ਬਹੁ ਨਾਵੇ ਜਾਹੇ ਜਿਸ ਤੇ ਦੂਰ ਕਾਹਕ ਹੋ ਜਾਏ ਉਭਰੇ ਰੱਖਣ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਹੁ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਣਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਤੇ ਕਤੋ ਦ੍ਰਿਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਕੇ ਨਿਕਟ ਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਦੀ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨੇਕ ਰੰਗ ਨਾਨਾ ਦਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹਿ ਨਾਦ ਕਹਿਣ ਨਾ ਜਾਈ ਇਸ ਵਿਸਮਾਦ ਜਿਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਹ ਪਿਆ ਭਗਵੰਤ ਤਰਨ ਮਾਏ ਆਕਾਸ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਨਤਿਨ ਪਰਬਤ ਹੈ ਪਾਰਮ ਜੈਸੀ ਆਗਾ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਪਰ ਪ੍ਰਸਾਦ ਨਾਨਕ ਸੁਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖੇਤਰ ਮਹਿ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਭ ਕਾ ਨਾਸ ਨਾਨਕ ਤਿਨ ਮੈ ਵਿਸਾਸ ਸਮਝਾ ਜਨਾ ਕਾ ਪੇਖਣ ਸਭ ਬ੍ਰਹਮ ਸਮਝਨਾ ਕੈ ਹਿਰਦੈ ਸਭ ਧਰਮ ਸਮਝਨਾ ਸੁਨੇ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਨਕ ਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਵਾਰ ਪੀਓ ਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਭ ਕੀਆ ਸਭ ਸਭ ਤਿਸ ਪ੍ਰਤੇ ਸਗਲੀ ਉਤਪਤ ਤਿਸ ਪਾਵਿਤਾ ਕਰੇ ਵਿਸਥਾਰ ਤਿਸ ਪਾਵਿਤਾ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵਿਤ ਸਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸਾਬ ਜਨਾਏ ਨਾਨਕ ਤੇ ਜਨਾ ਬੁਝਾਏ ਸਰਬ ਪੂਤਾ ਪਰਤਾਰਾ ਸਰਬ ਨੈਣਾ ਭੇਖਨਹਾਰਾ ਸਰਬ ਸਮੁਗਰੀ ਜਾ ਕਾ ਤਨਾ ਆਪਨ ਜਸਾ ਕੀ ਸੁਣਾ ਆਉਣ ਜਾਣੇ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਦਰਿਕ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਹੋ ਰਹਿ ਕਹੋ ਕਿਨੈ ਕਿਛ ਕਰਾ ਆਪ ਲਾ ਕਰ ਤੂੰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚਤਾਰੀ ਸਭ ਸਾਚ ਹੋ ਪੋਤਾ ਬਲ ਸੰਗਰਾਜ ਤਾਂ ਕਿ ਗਤਨਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੁਜੀ ਪਾਏ ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤਾ ਵਿਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸਰੂਪ ਦੇਸ ਪਾਰ ਨੂੰ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪੜ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ।

ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ, ਇਹ ਹੈ ਆਧਾਰ। ਉੱਤਮ ਸਲੋਕ ਸਾਧਕੀ ਬਚਨ ਅਮਲੀ ਗਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਰਹਿ ਲੋ ਕਹਿ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾ ਜੈ। ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ। ਸਰਨਯੋਗ ਸੁਰਸਰਣੀ ਆਏ, ਕਰ ਕਿਰਪਾ ਪ੍ਰਭਾਪ ਮਿਲਾਏ। ਮਿਟ ਗਏ ਬੈਰ ਪਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਵੀਖੇ ਬਿਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਨਾਮ, ਜਿਸਮ ਵਸੈ ਸੋ ਆਪਣੇ ਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸੁੱਤੇ ਊਚ ਪਾਏ ਅਸਥਾਨ, ਬੋਲਣਾ ਹੋਇਆ ਵਨਜਾਨ। ਹਰ ਧਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸ਼ਾਂਤ ਵਿਦ ਨਵ ਨਿਧ, ਬੁੱਧ ਗਿਆਨ ਸਰਵ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਤ ਸਗਲ ਤੇ ਉਦਾਸ। ਸੁੰਦਰ ਚਤੁਰਤਤ ਕਾ ਬੇਤਾ, ਸੁੰਦਰ ਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਪਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹ ਫਲ ਤਿਸ ਜਨ ਕੈ ਮੁਖ ਪਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹ ਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਜਿਸ ਮਨ ਵਸੈ ਸੁਨੈ ਲਾਏ ਪ੍ਰੀਤ, ਤਿਸ ਜਨ ਗਾਵੈ ਹਰ ਪ੍ਰਭ ਚੀਤ। ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ

ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੇ ਲਖਵਾਰ ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾ ਲੈ ਉਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਉਂ ਸੱਚਿਆ ਰਹੋਈਐ ਕਿਉਂ ਕੂੜੈ ਤੁਠੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੇਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ

ਕੋ ਜਾ ਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੇ ਖਾਏ ਹੁਕਮੀ ਹੁਕਮ ਚਲਾਏ।

ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖਿਆ ਜਿਤ ਦੇ ਸਹਿ ਦਰਬਾਰ ਮੌਕੇ ਬੋਲਣ ਬੋਲਿਆ ਜਿਤ ਸੁਣ ਧਰੇ।

ਪੁਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੇ ਪਾਪ ਕਰ ਜਾਹੇ, ਅਸੰਖ ਕੁੜਿਆਰ ਕੁੜੇ ਫਿਰਾਹੇ, ਅਸੰਖ ਮਲੇਛ ਮਲਪਕ ਖਾਏ, ਅਸੰਖ ਨਿੰਦਕ ਸਿਰ ਕਰੈ ਪਾਰ। ਨਾਨਕ ਨੀਚ ਕਹਿ ਵਿਚਾਰ, ਵਾਰਿ ਨ ਜਾਵੈ ਇਕ ਵਾਰ, ਜੋ ਤੁਧ ਪਾਵੈ ਸਾਇ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਉ ਅਸੰਖ ਥਾਉ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਹੈ ਸਿਰ ਭਾਰ ਹੋਏ, ਅਖਰੇ ਨਾਮ ਅਖਰੇ ਸਲਾਹ, ਅਖਰੇ ਗਿਆਨ ਗੀਤ ਗੁਣ ਗਾਹਾ, ਅਖਰੇ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤੇ ਸਿਰ ਨਾਏ, ਜੇ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨਨਾ ਵੈ ਨਾ ਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿ ਨ ਜਾਵੈ ਇਕ ਵਾਰ, ਜੋ ਤੁਧ ਪਾਵੈ ਸਾਇ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਕੇ, ਮੂਤ ਪਲਿਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੇ ਪਾਪ

ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲਹਿ ਜਾਏ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪੁਰਵਾਣ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖੈ

ਆਖੈ ਸੁਰਨਰ ਮੁੰਜਨ ਸੇਵ ਕੇਤੇ ਆਖੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਧਾਕ ਨਾ ਸਕੇ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ।

ਗਾਵਨ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਕਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੇ ਵਡਿਆਏ ਜੋ ਤਿਸ ਭਾਵੈ ਸੋਏ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਮੁੰਡਾ ਸੰਤੋਖ ਸਰੰਪਤ ਚੋਲੇ ਧਿਆਨ ਕੀ ਕਰੇ ਬੂਤ ਚਿੰਤਾ ਕਾਲ ਕੁਆਰੇ ਕਾਇਆ ਜੁਗਤ

ਤਿੱਥੇ ਸੋਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥੇ ਪਾਏ ਨਾਨਕ ਆ ਜਾ ਪੈ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ

ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੇ ਕੇਤੇ ਪਾਤਨ ਰਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ।

ਮੈਂ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤੀਤੈ ਭਗਤ ਵਸੈ ਕੈ ਲੋ ਕਰਹਿ ਅਨੰਤ ਸਚਿਆ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੀਤੈ ਖੰਡ ਮੰਡਲ ਵਰ ਭੰਡ।

ਚਾਕਰ ਚਿਹ ਨਰ ਵਰਨ ਜਾਤਰ ਪਾਤ ਨਹਿਨ ਜਿਹ ਰੂਪ ਰੰਗ ਹਰ ਰੇਖ ਭੇਕ ਕੂ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਵਿਤੋਜ ਕਹੇ ਜੈ ਕੋਟ ਇੰਦ੍ਰ ਇੰਦਰਾਨ ਸਾਹ ਸਾਹਣ ਗਣੀ ਜੈ ਤ੍ਰਿਪੌਣ ਮਹੀ ਈਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਿਣ ਕਹਿ ਤਵ ਸਰਵ ਨਾਮ ਕਥੈ ਕਵਨ ਕਰਮ ਨਾਥ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਆਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇ ਸਿੰਘ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਕਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਨੇ ਨਮੋ ਸਰਵ ਭੌਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਮਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਵ ਧੰਦੇ ਨਮੋ ਸਾਤਾ ਬੰਦੇ ਨਮਸਤੰਗ ਨਿਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੀਖ ਹੈ ਨਾਮ ਹੈ ਕਾਮ ਹੈ ਦੇਹ ਹੈ ਭੀ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਅਨਾਦ ਹੈ ਜੇ ਹੈ ਅਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਚੂਜ ਹੈ ਚੰਜ ਹੈ ਮੀਗ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੋਜ ਹੈ।

ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨਿਜ ਕਰਦੈ ਕਰਿਆ ਸਭੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ।

ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੂੰ ਆਪ ਸਵਾਰੀ ਸਿਵਕਨ ਕੋ ਸਭਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ

ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ।

ਸੁਹਾਵਾ ਸਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੂੰ ਰੋਹ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਇੱਕ ਰਹਿ ਗਲਾ ਗਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਇਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਵੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸਮਾਲੇ ਆਪ ਛੜ ਸਦਾ ਰਹਿ ਪ੍ਰਣੈ ਗੁਰਬਿਨਾਂ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਹੋ ਸੱਚੀ ਬਾਣੀ ਬਾਣੀ ਤਾਂ ਗਾਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਹੋ ਅੰਮ੍ਰਿਤ ਸਦਾ ਰਹੋ ਰੰਗ ਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹਸ ਮਾਓ ਸਬਦ ਸੇਤੀ ਮਨ ਮਿਲਿਆ ਚਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮੁਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਖ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿਮ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਕੋਹੇ ਨਾ ਸਕੀ ਜਿਸਨੂੰ ਆਪ ਨੀ ਲਿਵ ਲਾਵੇ ਆਪ ਨੀ ਲਿਵਾ ਪੇਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤਿ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

ਜਿਨ ਜੀਉ ਉਪਾਇ ਜਗਤ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗਮਹਿ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ।

ਸਤਾਇਆ ਗੁਰਪ੍ਰਸਾਦੀ ਹਰ ਮਨ ਨੂੰ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਤ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ

ਬਾਣੀ ਸੱਚ ਹਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣੈ ਨੂੰ ਪਠਾਏ ਹਰ ਯੁਗ ਪਾਂਦਰ।

ਸਾਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾ ਕਉ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸ਼ਬਦ ਉਪਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਤਰਕੇ। ਬੋਲੋ ਜੀ, ਗੁਰੂ ਸਾਹਿਬ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਅਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਚੱਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਕਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪੜੀਆਂ ਲੁਹਾਈਆਂ ਚਰਕੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਪਵਿੱਤਰ ਕਮਾਈ ਕਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਹਿ ਦੇਵ ਤੇ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸੋ। ਹੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ। ਆਪ ਜੀ ਦੇ ਹੁਕਮ ਅੰਦਰ ਪਾਤਸ਼ਾਹੀ ਚਾਰ ਪੈਰ ਰਾਤਰੀ ਸੁੱਖਾਂ ਭਰੀ ਬਤੀਤ ਹੋਈ, ਚੜਿਆ ਚਾਰ ਪੈਰ ਦਿਨ ਸੁੱਖਾਂ ਭਰਿਆ ਬਤੀਤ ਕਰਾਉਣਾ ਸਤਿਗੁਰੂ ਜੀ। ਅੰਮ੍ਰਿਤ ਵੇਲੇ ਦੇ ਸੋਹਣੇ ਦੀਵਾਨ ਸੱਜੇ ਹਨ ਪਾਤਸ਼ਾਹ ਜੀਓ ਜੀ, ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ ਸਤਿਗੁਰੂ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬਤ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਹਨ ਪਾਤਸ਼ਾਹ ਜੀ। ਉਪਰੰਤ ਸੱਜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਏ ਹਨ, ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ, ਸਤਿਗੁਰੂ ਜੀ ਸਮੁੱਚੀ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਹਾਜ਼ਰੀ ਪੜਦਿਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਹੋਈਆਂ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ, ਅੱਗੋਂ ਤੋਂ ਸਮੁੱਤ ਪ੍ਰਦਾਨ ਕਰਨਾ, ਪਾਤਸ਼ਾਹ ਜੀ ਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨਾ, ਬਾਣੀ ਪੜ੍ਹੀ ਸੁਣੀ ਦਾ ਫਲ ਸਰਬਤ ਸੰਗਤਾਂ ਦੇ ਹਿਰਦੇ ਚ ਵਸਾਉਣਾ, ਸਮੂਹ ਸੰਗਤਾਂ ਦੀਆਂ ਤਿਲ ਪੁੱਲ ਭੇਟਾਵਾਂ ਤੇ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਰਹਿਮਤ ਕਰਨੀ ਪਾਤਸ਼ਾਹੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆ ਤਰਕਣਾ, ਸਤਿਗੁਰੂ ਜੀ ਆਨਲਾਈਨ ਸੰਗਤਾਂ ਘਰਾਂ ਵਿੱਚ ਤੋਂ ਬੈਠ ਕਰਕੇ ਸਤਿਗੁਰੂ ਜੀ ਬਾਣੀ ਦਾ ਆਨੰਦ ਮਾਣਦਿਆਂ ਹਾਜ਼ਰੀ ਲਵਾ ਰਹੇ ਹਨ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਰਬਤ ਦੀਆਂ ਹਾਜ਼ਰੀਆਂ ਦਰ ਕਬੂਲ ਕਰਕੇ ਨਿਵਾਜਨਾ, ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ, ਰਹਿਮਤਾਂ ਕਰਨੀਆਂ ਸਤਿਗੁਰੂ ਜੀ, ਸਾਰੇ ਸੰਸਾਰ ਵਿੱਚ ਸੁੱਖ ਵਰਤਾਉਣਾ, ਰਹਿਮਤ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅੰਦਰ ਜੇਠ ਦਾ ਮਹੀਨਾ ਸੁੱਖਾਂ ਭਰਿਆ ਬਤੀਤ ਹੋਇਆ ਹੈ ਸਤਿਗੁਰੂ ਜੀ, ਅੱਜ ਅਸਾੜ੍ਹ ਦਾ ਮਹੀਨਾ ਚੜਿਆ ਹੈ ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕਰਨੀ ਰਹਿਮਤ ਕਰਨੀ ਪਾਤਸ਼ਾਹੀ ਚੜਿਆ ਅਸਾੜ੍ਹ ਦਾ ਮਹੀਨਾ ਸਰਬਤ ਸੰਗਤਾਂ ਦਾ ਖੁਸ਼ੀਆਂ ਭਰਿਆ ਸੁੱਖਾਂ ਭਰਿਆ ਬਤੀਤ ਕਰਾਉਣਾ, ਰਹਿਮਤਾਂ ਕਰਨੀਆਂ ਪਾਤਸ਼ਾਹ ਜੀ ਉਹ ਆਪਣੇ ਚਰਨਾਂ ਕਮਲਾਂ ਦਾ ਪਿਆਰ
ਭਜਨ ਬੰਦਗੀ ਦੀ ਦਾਤ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਸਰਬਤ ਸੰਗਤਾਂ ਵੱਲੋਂ ਪਵਿੱਤਰ ਕੜਾਹ ਪ੍ਰਸਾਦ ਦੀ ਦੇਖ ਸੱਚ ਕੇ ਹਾਜ਼ਰ ਹੋਈ ਹੈ। ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਛਕੇ। ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਰਬਤ ਸੰਗਤਾਂ ਨੂੰ ਕਿਰਤਾਰਥ ਕਰੋ, ਨਿਹਾਲ ਕਰੋ ਪਾਤਸ਼ਾਹ ਜੀ ਆਸਾ ਕੀ ਵਾਰ ਦੇ ਦੀਵਾਨ ਸਜਾਉਣ ਦੀ ਆਗਿਆ ਪ੍ਰਦਾਨ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆਂ ਕਥਾ ਕਹਾਣੀਆਂ

ਜੋ ਹਰਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ

ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲਿਆ ਸੇ ਆਪ ਹਰ ਭਾਈਆ ਹਰ ਦਰਗਹਿ ਪੈਨਾਈਆ ਹਰ

ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੋ ਕਿਤ ਬਿਧ ਜਾਈਐ। ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਧਾਣੇ ਹੋ ਸਤਿਗੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਮੁਖਵਾਕ 725 ਅਤੇ 726 ਅੰਕ ਤੇ ਸੁਭਾਇਮਾਨ। ਤਿਲੰਗ ਮਹੱਲਾ ਚੌਥਾ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕੌ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ ਜਗ ਜੀ।

ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਲਕ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ। ਜੇਠ ਦਾ ਮਹੀਨਾ ਸਾਡਾ ਸੁੱਖਾਂ ਭਰਿਆ ਬਤੀਤ ਹੋਇਆ ਹੈ। ਚੜਿਆ ਅਸਾੜ ਦਾ ਮਹੀਨਾ, ਸਤਿਗੁਰੂ ਜੀ ਕਿਰਪਾ ਕਰਨ ਸਰਬਤ ਸੰਗਤਾਂ ਦਾ ਸੁੱਖਾਂ ਭਰਿਆ ਬਤੀਤ ਹੋਵੇ। ਸੋ ਹੁਣ ਸੰਗਰਾਮ ਦੇ ਦੀਵਾਨ ਸੱਜ ਰਹੇ ਹਨ, ਜਿਨ੍ਹਾਂ ਦੇ ਵਿੱਚ ਆਪ ਜੀ ਨੂੰ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾ ਰਹੇ ਹਨ। ਪੰਥ ਦੇ ਮਾਨ ਵਿਦਵਾਨ ਗੁਣੀ ਜਨਤੀ ਸਤਿਕਾਰਯੋਗ ਭਾਈ ਰਸਪਾਲ ਸਿੰਘ ਜੀ, ਇਹਨਾਂ ਪਾਸੋਂ ਆਪ ਜੀ ਆਸਾ ਕੀ ਵਾਰ ਦੀ ਕੀਰਤਨ ਸਰਵਣ ਕਰੋ। ਫੁੱਲਾਂ ਚੁੱਕਾਂ ਦੀ ਖੇਮਾ ਪਤੇ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁੰਚ ਭਰੀਏ ਹੁੰਚ ਦੋਵੇ ਹੁੰਚ ਜਾਤੀ ਜਿੰਚੀ ਕੋਵੇ
1: ਹਾਂਚ ਮੂਰਖ ਹਾਂ ਵਿੱਚ ਸਿਆਣਾ ਮੁਕਤ ਸਾਰ ਨਾ ਜਾਣਾ।

0: ਹਰੀ ਸਵਸਥ ਸਥਿਤੀ ਬਾਣ ਭਬ ਨਾਨਕ ਸਥੀ ਨਾਮ ਬਿਨ ਕਿਆ ਟਿਕਾ ਕਿਆ ਤਬ ਮਹਿਲਾ ਪਹਿਲਾ।
1: ਲੱਖ ਨੇ ਕਿਹਾ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤੱਕ।

ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ

जिस मन हर चरण निवास परम सन्मान योग सतगुरु साहिब श्री गुरु ग्रंथ साहिब महाराज जी दी पावन गोदी दी अमृत वेले दे पावन दीवान दी हाजरी भर रही गुरु सवारी वडभागी सत संगत जी उकर रसना पवित्र रखो वाहे गुरु जी का खालसा वाहे गुरु जी की फतेह। गुरु पातशाह जी ने अज फिर मौका बख्शा है सबब बख्शा है कुछ पल लई गुरु पातशाह जी ने अपनी गोदी अंदर बहन का सुभाग बख्शिश किया है। वडभागे जी अड़े सत्कारयोग भाई रिछपाल सिंह जी दे कीर्तनी जथे पासों गुरबाणी का अमृतमय कीर्तन सरवण कर रहे सन। उपरंत सतगुर सच्चे पातशाह महाराज जी दे बारह माहां विचों अज दे महीने नाल अज दी संगरांद दे नाल संबंधित जिहड़ा शब्द है उहदी विचार आपां करांगे। गुरु पातशाह जी मनुखता ते टुटे हन ते मनुख नूं समझाउण लई उहनां काव्यक रूप कविता दे विच उपदेश बख्शिश कीता है। 36 महापुरखां ने इस पावन बाणी नूं उच्चारण कीता है ते वार वार जिन्ने प्रचलित रवायती छंद सन उन्हां सब नूं वरत्या है। वक्को वक्क रागां विच बाणी उच्चारण कीती उत्थे नाल नाल बारह माहा क्योंकि दिन रैण नां दी बाणी भी सतगुरु ने उच्चारण कीती है। थिथी दी नां दी बाणी भी उच्चारण कीती है। पैरिया नां दी बाणी उच्चारण कीती है। रुत्ती नां दी बाणी उच्चारण कीती भी किवें ना किवें इस मनुख नूं इस जीव नूं उस दे असल मकसद तों जाणू करवाया जा सके। ज्ञान किसे ढंग नाल इहदे खाने विच पै जाए तां कि जीवन जीउणा इह सौखे ढंग नाल जीओ सके। दो तरह दे नाल जीवन जीउंदे ने अज दे इस पावन शब्द विच भी अषाढ़ तपंदा किनू लगता है जीवन रूपी यह अषाढ़ का महीना किद लई तपदा है उन्हों का जिक्र है। तो वसाख तो अषाढ़ सुहंदा तिस लगे सुहंदा किसनों लगता है यह जीवन रूपी महीना जड़ा है किदा सुहावना बीत रहा है तो किदा बहुत दुखां भरिया बतीत। इस पावन शब्द च यह कहण दा यतन कीता गया। गुरु साहिबान ने सानू समझाउण दे लई वख-वखरे महीने दे हालात नूं वेख के रुत्तां दा जिक्र करके उस महीने नाल किहो जिहा मौसम दा संबंध है उहदे विच्चों प्रमाण वरत-वरत के सानू समझाउणा कीता है। जिस इलाके विच बाणी रची गई उत्थे छे रुत्तां मन्नियां जांदियां ने। मोटे तौर ते दो रुत्तां गर्मी ते सर्दी पर असल विच विद्वानां ने छे रुत्तां दा जिक्र कीता है। छेयां चों चार असां ने सुखैन करके वेख लईआं। एक गर्मी का मौसम हो गया एक सियाल का मौसम हो गया एक बरसात का मौसम हो गया तो एक बसंत का मौसम हो गया। तो गुरु पातशाह जी ने जिवें ये बात समझाना कीती है सूरज एको रुत अनेक रुत्तां का संबंध है ही सूरज दे नाल। सूरज का चाल सूरज का कित्थे एक वहाओ है धरती के किहड़े भाग ते सूरज जिहड़ा सीधा पैंदा कित्थे टेढ़ा पै रहा है
ਉਹਦੇ ਨਾਲ ਗਰਮੀ ਦੇ ਸਰਦੀ ਵੱਧਦੀ ਤੇ ਘਟਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਸਾਨੂੰ ਇਹੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਨਿਰੰਕਾਰ ਰੂਪੀ ਸੋਚ ਦੇ ਗਿਆਨ ਨਾਲ ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਜਾਂ ਜਿਨ੍ਹਾਂ ਦੀ ਨਹੀਂ ਸਾਂਝ ਬਣਦੀ ਉਹਨਾਂ ਦਾ ਜੀਵਨ ਕਿਵੇਂ ਦਾ, ਬਸ ਇਹ ਦੋਵੇਂ ਤਰ੍ਹਾਂ ਦਾ ਜ਼ਿਕਰ ਇੱਥੇ ਕੀਤਾ ਹੈ। ਜਿਵੇਂ ਸੰਸਾਰੀ ਤੌਰ 'ਤੇ ਇਨਸਾਨ ਚਾਹੁੰਦਾ ਹੈ ਕਿ ਨਾ ਸਰਦੀ ਵਾਲੀ ਹੋਵੇ, ਨਾ ਵਾਲੀ ਗਰਮੀ ਹੋਵੇ, ਨਾ ਬਰਸਾਤ ਦਾ ਮੀਂਹ ਮੱਛਰ ਵਗੈਰਾ ਹੋਵੇ, ਬਲਕਿ ਚੰਗੀ ਰੁੱਤ ਜਿਹੜੀ ਹੈ ਜਿਹਦੇ ਵਿੱਚ ਠੰਡ ਨੂੰ ਰੋਕਣ ਲਈ ਧੁੱਪ ਦਾ ਨਿੱਘ ਵੀ ਚੰਗਾ ਲੱਗੇ, ਮੌਸਮ ਵੀ ਚੰਗਾ ਹੋਵੇ, ਉਸਨੂੰ ਬਸੰਤ ਦਾ ਰੁੱਤ ਕਿਹਾ ਜਾਂਦਾ, ਬਸੰਤ ਬਹਾਰ ਕਿਹਾ ਜਾਂਦਾ ਹੈ। ਜਦੋਂ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ, ਰੁੱਤ ਸੁਹਾਵਣੀ ਹੈ, ਖੁਸ਼ਬੂਦਾਰ ਮੌਸਮ ਬਣਿਆ, ਨਾ ਵਾਲੀ ਧੁੱਪ ਹੈ, ਨਾ ਵਾਲੀ ਗਰਮੀ ਹੈ, ਹਰ ਇੱਕ ਨੂੰ ਭਾਉਂਦੀ ਹੈ, ਖੇੜਾ ਆਉਂਦਾ ਹੈ ਸਾਰੀ ਕਾਇਨਾਤ ਦੇ ਉੱਤੇ, ਵੱਖੋ ਵੱਖਰੇ ਪਸ਼ੂ ਪੰਛੀ ਜਾਨਵਰ ਭੌਰ ਤਿਤਲੀਆਂ ਚਿੜੀਆਂ ਉਹ ਆਨੰਦ ਮਾਣਦੀਆਂ ਨੇ ਉਸ ਮੌਸਮ ਦਾ, ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਜ਼ਿਕਰ ਕਰਦੇ ਨੇ। ਕੋਈ ਐਸਾ ਮੌਸਮ ਬਣ ਜਾਏ, ਨਾ ਵਿਕਾਰਾਂ ਦੀ ਅਗਨੀ ਸਾਨੂੰ ਕਹਿ ਸਕੇ ਅਤੇ ਨਾ ਕੱਕਰ ਸਾਡੇ ਅੰਦਰ ਨੂੰ ਕੁਛ ਬਹੁਤਾ ਫਰਕ ਪਾ ਸਕੇ। ਜੇਠ ਹਾੜ ਦੀ ਧੁੱਪ ਜਿਹੜੀ ਹੈ, ਇਸ ਤੋਂ ਬਚਿਆ ਜਾਏ, ਆਪਣੇ ਜੀਵਨ ਨੂੰ ਸੁੱਕਣ ਤੋਂ ਕਿਵੇਂ ਬਚਾਉਣਾ ਹੈ, ਅਤੇ ਦੂਜੇ ਬੰਨੇ ਉਹ ਮਾਘ ਦੀ ਠੰਡ ਕੱਕਰ ਤੋਂ ਕਿਵੇਂ ਬਚਾ ਕਰਨਾ ਆਪਣੇ ਆਪ ਦਾ, ਇਸ ਤਰ੍ਹਾਂ ਦਾ ਮੌਸਮ ਸਾਡੇ ਅੰਦਰ ਬਣ ਜਾਏ। ਅੰਦਰ ਨੂੰ ਬਾਰਾਂ ਮਾਹ ਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਇੱਥੇ ਕੀਤਾ ਹੈ ਅਤੇ ਹੁਣ ਇਹ ਇਨਸਾਨ ਸੰਸਾਰ 'ਤੇ ਪੈਦਾ ਕੀਤਾ ਗਿਆ, ਇਹ ਇਹਨੇ ਕਰਮ ਕਰਨੇ ਨੇ, ਕਰਮ ਖੇਤਰ ਵੀ ਕਿਹਾ ਜਾਂਦਾ ਹੈ, ਆਪਣੇ ਜਿਉਣ ਲਈ, ਆਪਣੇ ਪਰਿਵਾਰ ਲਈ, ਆਪਣੇ ਆਪ ਲਈ, ਅਤੇ ਕਰਮ ਕਿਹੋ ਜਿਹਾ ਚੁਣਨਾ ਇਹਦੇ ਆਪਣੇ ਵੱਸ ਹੈ। ਕਈ ਚੰਗਾ ਕਰਮ ਚੁਣ ਲੈਂਦੇ ਨੇ, ਕਈ ਮੰਦੇ ਕਰਮ ਚੁਣ ਲੈਂਦੇ ਨੇ। ਚੰਗੇ ਕਰਮ ਨਿਰੰਕਾਰ ਦੇ ਨੇੜੇ ਲੈ ਕੇ ਜਾਂਦੇ ਨੇ, ਜੀਵਨ ਵਿੱਚ ਸੁੱਖ ਸਹੂਲਤਾਂ ਮਿਲਦੀਆਂ ਨੇ, ਅਤੇ ਮੰਦੇ ਕਰਮਾਂ ਕਰਕੇ ਦੁਖੀ ਹੁੰਦਾ। ਹੁਣ ਮੰਦੇ ਕਰਮ ਤਾਂ ਕਰਦਾ ਜਦੋਂ ਨਿਰੰਕਾਰ ਨਾਲੋਂ ਵਿਛੜ ਜਾਂਦਾ ਹੈ। ਅਵਗੁਣ ਜਿਹੜੇ ਨੇ ਨਿਰੰਕਾਰ ਨਾਲੋਂ ਵਿਛੋੜਦੇ ਨੇ, ਗੁਣ ਜੋੜਦੇ ਨੇ, ਬਸ ਸਿੱਧੀ ਜੀ ਉੱਦਾਂ ਗੱਲ ਹੈ। ਇੱਥੇ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਦੋਂ ਆਪਣੇ ਕਰਮਾਂ ਕਰਕੇ ਵਿਛੋੜਾ ਪੈ ਗਿਆ, ਕਿਉਂਕਿ ਜਿਹਾ ਬੀਜੇ ਸੋਲਣੇ ਦੀ ਵੀ ਗੱਲ ਚੱਲਦੀ ਹੈ, ਜਿਹੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲ ਤੇ, ਅਸੀਂ ਆਪਣੇ ਕਿਰਤਾਂ ਕਰਕੇ, ਆਪਣੀ ਕਰਤੂਤ ਕਰਕੇ, ਆਪਣੇ ਕੰਮਾਂ ਕਰਕੇ ਨਿਰੰਕਾਰ ਨਾਲ ਵਿਛੜ ਗਏ ਤੇ ਦੁਖੀ ਹੋਏ। ਉਸ ਦੁਖੀ ਹਿਰਦੇ ਵਿੱਚੋਂ ਪੁਕਾਰ ਨਿਕਲੀ, ਅਰਦਾਸ ਬੇਨਤੀ ਨਿਕਲੀ, ਤੇ ਉਹਦੇ ਵਿੱਚੋਂ ਕਿ ਚਾਰ ਕੁੰਡ ਦੇ ਭਰਮੇ ਥੱਕ ਆਏ ਪ੍ਰਭ ਕੀ ਸਾਮ। ਸਾਰੇ ਪਾਸੇ ਵੇਖਣ ਦਾ ਯਤਨ ਕੀਤਾ, ਇਹਨਾਂ ਪਦਾਰਥਾਂ ਵਿੱਚੋਂ ਸੁੱਖ ਭਰਨ ਦਾ ਯਤਨ ਕੀਤਾ, ਨਹੀਂ ਹੋਇਆ, ਕਿਉਂਕਿ ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਹਰੀ ਦੇ ਭਗਤ ਤੋਂ ਬਿਨਾਂ ਸੁੱਖ ਨਹੀਂ ਹੁੰਦਾ, ਇਹੀ ਜਿਕਰ ਸੱਚੇ ਪਾਤਸ਼ਾਹ ਇਸ ਪਾਵਨ ਬਾਰਾਂ ਮਾਹਲ ਸਮੁੱਚੇ ਤੌਰ 'ਤੇ ਨਿਭਾਉਂਦੇ ਨੇ ਅਤੇ ਪ੍ਰਭਤਾ ਕਰਦੇ ਨੇ ਕਿ ਇਹ ਜਿਹੜਾ ਸਾਡੇ ਅੰਦਰ ਦਾ ਆਹਾਰ ਦਾ ਮਹੀਨਾ ਬਣਿਆ ਹੋਇਆ, ਅੰਦਰ ਸਾਡੇ ਤਪਸ਼ ਹੈ ਵਿਕਾਰਾਂ ਦੀ, ਅੰਤਰ ਅਗਨੀ ਹੈ, ਅਤੇ ਉਸ ਅਗਨ ਤੋਂ ਕਿਵੇਂ ਪਹਿਲੇ ਮਹੀਨੇ ਵਿੱਚ ਸਾਨੂੰ ਕਿਹਾ ਸੀ ਹਰ ਜੇਠ ਜੜਨ ਦਾ ਲੋੜੀ ਹੈ, ਜੇਠ ਦੀ ਧੁੱਪ ਤੋਂ, ਜੇਠ ਦੀ ਲੋਹ ਤੋਂ ਜੇ ਬਚਣਾ ਹੈ ਤੇ ਨਿਰੰਕਾਰ ਜਿਹੜਾ ਵੱਡਾ ਹੈ, ਜੇਠਾ ਹੈ, ਉਹਦੇ ਨਾਲ ਜੁੜਨਾ ਬਣਦਾ ਹੈ।
ਜਿਹੜਾ ਜੁੜਿਆ ਰਹਿੰਦਾ ਉਹਦੀ ਸੰਭਾਵਨਾ ਬੜੀ ਹੁੰਦੀ। ਅੱਜ ਨਹੀਂ ਕੱਲ ਇਹਨਾਂ ਸ਼ਾਖਾ ਦਾ ਦੁਬਾਰਾ ਵੇਸ ਹੋਵੇਗਾ, ਇਹ ਦੁਬਾਰਾ ਕੁਰੁੰਬਲਾਂ ਫੁੱਟ ਪੈਣਗੀਆਂ, ਸੰਭਾਵਨਾ ਬਣੀ ਰਹਿੰਦੀ ਹੈ। ਜਿਹੜਾ ਜੁੜਿਆ ਹੁੰਦਾ ਉਹ ਚ ਲਚਕ ਹੁੰਦੀ ਹੈ, ਟਾਹਣੀ ਟੁੱਟ ਜਾਏ ਤੇ ਉਹ ਨਹੀਂ, ਜੇ ਫੁੱਟ ਗਈ ਉਹ ਚ ਸੰਭਾਵਨਾ ਖਤਮ ਹੋ ਗਈ। ਜਿਹੜਾ ਆਪਣੇ ਆਸਰੇ ਨਾਲੋਂ ਟੁੱਟ ਗਿਆ, ਟੁੱਟੀ ਹੋਈ ਟਾਹਣੀ ਵਿੱਚ ਲਚਕ ਵੀ ਨਹੀਂ ਰਹਿ ਜਾਂਦੀ, ਉਹਦੇ ਵਿੱਚ ਕਠੋਰਤਾ ਆ ਜਾਂਦੀ ਹੈ। ਜਦੋਂ ਉਹਨੂੰ ਮਰੋੜੋਗੇ ਨਹੀਂ ਮਰੋੜੇਗੀ, ਟੁੱਟੇਗੀ, ਇਹ ਹੋਂ ਦੀ ਬਾਤ ਹੈ। ਨਿਰੰਕਾਰ ਨਾਲ ਟੁੱਟੇ ਹੋਏ ਆਕੜ ਦੇ ਹੋਂ ਦੇ ਵੱਸ ਵਿੱਚ ਪੈ ਕਰਕੇ ਤੇ ਐਸੇ ਸਖਤ ਹੋ ਜਾਂਦੇ ਨੇ, ਬਸ ਹਰਿਆਵਲ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ, ਲਚਕ ਨਾਂ ਦੀ ਕੋਈ ਚੀਜ਼। ਉਹਦੇ 'ਚ ਕੋਈ ਸੰਭਾਵਨਾ ਨਹੀਂ ਕਿ ਹੁਣ ਕੁਰੁੰਬਲਾਂ ਫੁੱਟ ਪੈਣ। ਲੇਕਿਨ ਜਿਹੜਾ ਜੁੜਿਆ ਹੋਇਆ ਜੇਠ ਜੜਨ ਦਾ, ਇਹਦੇ ਵਿੱਚ ਜੁੜਨ ਦੀ ਗੱਲ ਕੀਤੀ ਸੀ ਮੇਰੇ ਸਰਗੁਰ ਸੱਚੇ ਪਾਤਸ਼ਾਹ ਨੇ, ਤੇ ਕਹਿੰਦੇ ਜੁੜਦਾ ਕੌਣ ਹਰ ਜੇਠ ਰੰਗੀਲਾ ਤਿਸ ਧਣੀ ਤਿਸ ਕਹਿ ਭਾਗ ਮਥਨ। ਜਿਹਦੇ ਭਾਗ ਮੱਥੇ ਦੇ ਚੰਗੇ ਨੇ ਉਹ ਜੁੜਦਾ। ਹੁਣ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਨੂੰ ਜੁੜਨ ਦੀ ਪ੍ਰੇਰਣਾ ਦਿੰਦੇ ਨੇ, ਨਾਲ ਟੁੱਟੇ ਹੋਇਆਂ ਦਾ ਜ਼ਿਕਰ ਵੀ ਕਰਦੇ ਨੇ ਵੀ ਜਿਹੜਾ ਟੁੱਟ ਜਾਂਦਾ ਉਹਦੀ ਕੀ ਹਾਲਾਤ ਨੇ, ਜਿਹੜਾ ਜੁੜ ਜਾਂਦਾ ਉਹਦੇ ਕੀ ਹਾਲਾਤ ਨੇ। ਇਹ ਪ੍ਰੇਰਣਾ ਮੇਰੇ ਮਾਲਕ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਦੇ ਰਹੇ ਨੇ। ਕਹਿਣਗੇ ਅਸਾੜ ਤਪੰਦਾ ਸਿਸ ਲਗਾ ਹਰ ਨਾ ਹੋ ਨਾ ਜਿੰਨ ਪਾਸ। ਨਾ ਹੁੰਦਾ ਮਾਲਕ ਪਤੀ, ਇੱਥੇ ਪਤੀ ਪਰਮੇਸ਼ਰ ਦੀ ਗੱਲ ਕੀਤੀ। ਸੰਸਾਰੀ ਤੌਰ 'ਤੇ ਵੀ ਰੁੱਤ ਸਹਾਵਣੀ ਹੋਵੇ, ਠੰਡੀਆਂ ਪੌਣਾਂ ਝੁੱਲਦੀਆਂ ਹੋਣ, ਸੇਜਾਂ ਜਿਹੜੀਆਂ ਸੋਇਣ ਵਾਲੀਆਂ ਹੋਣ, ਅਤੇ ਬਿਰੋਂ ਵਿਛੁੰਨੀ ਇਸਤਰੀ ਜਿਹੜੀ ਉਹਦਾ ਪਤੀ ਇੱਥੇ ਨਾ ਹੋਵੇ, ਅਤੇ ਇਹ ਸਭ ਕੁਝ ਪਿਰੇ ਵਹਾਉਣਾ ਤੱਤੀਆਂ, ਇਹ ਰੁੱਤ ਨਹੀਂ ਸਹਾਉਂਦੀ। ਭਾਵੇਂ ਕਿੰਨੀ ਸਹਾਵਣੀ ਹੋਵੇ, ਜੇ ਪ੍ਰਭੂ ਪਤੀ ਕੋਲ ਨਹੀਂ, ਜੇ ਆਪਣਾ ਖਸਮ ਕੋਲ ਨਹੀਂ, ਆਪਣਾ ਪਤੀ ਕੋਲ ਨਹੀਂ, ਸੰਸਾਰਿਕ ਤੌਰ 'ਤੇ ਵੀ ਉਹੀ ਬਾਤ ਮੇਰੇ ਮਾਲਕ ਇੱਥੇ ਸਾਨੂੰ ਸਮਝਾਉਣ ਦਾ ਯਤਨ ਹੈ ਉਹਨਾਂ ਦਾ ਕਿ ਅਸਾੜ ਇਹ ਮਹੀਨਾ ਜਿਹੜਾ ਨਹੀਂ, ਇਹ ਜੀਵਨ ਰੂਪੀ ਅਸਾੜ ਜਿਹੜਾ ਸਾਨੂੰ ਮਿਲਿਆ ਹੋਇਆ ਇਹ ਜਿਉਣ ਦਾ ਮੌਕਾ, ਇਹ ਉਹਨਾਂ ਦਾ ਤਪਦਾ ਹੈ। ਉਹ ਦੁਖੀ ਨੇ, ਤਪ ਤਪ ਲੋਲੇ ਹੱਥ ਮਰੋਲਣ ਦੀ ਅਵਸਥਾ ਹੈ। ਹਰ ਨਾਹ ਨਾ ਜਿੰਨਾ ਪਾਸ, ਜਿੰਨਾ ਕੋਲ ਪ੍ਰਭੂ ਖਸਮ ਨਹੀਂ ਹੈ, ਜਾਂ ਇਉਂ ਕਹਿ ਲਈਏ ਜਿਨ੍ਹਾਂ ਦੇ ਜੀਵਨ ਵਿੱਚ ਗੁਣ ਨਹੀਂ ਆਏ, ਜਿਹੜੇ ਚੰਗੇ ਕਰਮ ਨਹੀਂ ਕਰ ਸਕੇ, ਜਿਨ੍ਹਾਂ ਦੇ ਕਰਮ ਕੁਕਰਮ ਬਣ ਗਏ, ਸੁਕਰਮ ਨਾ ਬਣ ਸਕੇ, ਜਿਹੜੇ ਮਨ ਦੇ ਆਖੇ ਲੱਗ ਗਏ, ਬਥੇਰੇ ਹੱਥ ਪੈਰ ਮਾਰਦੇ ਰਹੇ ਹੋਰਨਾਂ ਪਾਸਿਆਂ ਤੋਂ, ਅਤੇ ਅਸਲ ਗੁਣਾਂ ਦੇ ਖਜ਼ਾਨੇ ਨਾਲ ਨਾ ਜੁੜਿਆ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਸੁੱਖ ਭਾਲਦੇ ਹਾਂ ਅਤੇ ਬੰਦਗੀ ਕੀਤੀ ਨਾ, ਭਗਤੀ ਕੀਤੀ ਨਾ। ਇੱਥੇ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ ਕਿ ਉਸਨਾਂ ਨੂੰ ਇਹ ਮਹੀਨਾ ਤਪਦਾ ਹੋਇਆ, ਸੜਦਾ ਹੋਇਆ ਦਿਸਦਾ ਹੈ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲੋਂ ਆਪਣਾ ਪਾਸਾ ਮੋੜ ਲਿਆ, ਉਹਦੇ ਨਾਲ ਸਾਂਝ ਨਾ ਪਾਈ। ਕਿੰਨੇ ਪਦਾਰਥ ਕਿਉਂ ਉਹਨਾਂ ਕੋਲ ਹੋਣ, ਹਵਸ਼ ਨਹੀਂ ਮਿਟੇਗੀ ਉਸ ਬੰਦੇ ਦੀ ਜਿਹੜੇ ਨਿਰੰਕਾਰ ਨਹੀਂ, ਜਿਹਦੇ ਵਿੱਚ ਗੁਣ ਨਹੀਂ, ਜਿਹਦੇ ਵਿੱਚ ਸੰਤੋਖ ਨਹੀਂ, ਕਿੰਨਾ ਰੱਜਿਆ ਹੋਵੇ ਨਹੀਂ ਗੱਲ ਬਣਦੀ। ਕਿੰਨਾ ਉਹਦੇ ਕੋਲ ਪਦਾਰਥ ਹੋਣ ਨਹੀਂ ਗੱਲ ਬਣਦੀ, ਜਿਹਨਾਂ ਚਿਰ ਰਾਜਾ ਨਹੀਂ ਰਜੇ, ਇਹਨੂੰ ਰਾਜਾ ਕਿਹਾ ਜਾਂਦਾ ਅਸਲ ਵਿੱਚ। ਕੋਈ ਵਿਅਕਤੀ ਨਾ ਆਸ਼ਰਮ ਵਿੱਚ ਪੜ੍ਹਦਾ ਸੀ ਅਤੇ ਗਰੀਬੀ ਦਾ ਮਾਰਿਆ ਕਹਿਣ ਲੱਗਾ ਭਈ ਉਸਤਾਦ ਨੇ ਸਿੱਖਿਆ ਪੂਰੀ ਹੋ ਗਈ, ਘਰ ਨੂੰ ਜਾਣ ਦਾ ਹੁਕਮ ਹੋ ਗਿਆ ਵੀ ਬੱਚਿਓ ਹੁਣ ਤੁਸੀਂ ਇਹ ਬੈਚ ਘਰੋ ਘਰੀ ਚਲੇ ਜਾਓ, ਅਤੇ ਜਿਨ੍ਹਾਂ ਦੇ ਪੱਲੇ ਕੁਛ ਸੀ ਉਹ ਜਿਹੜਾ ਨਾ ਉਹਨਾਂ ਨੇ ਮਾਲਕ ਨੂੰ ਆਪਣੇ ਗੁਰੂ ਨੂੰ ਉਸਤਾਦ ਨੂੰ ਭੇਟਾਵਾਂ ਦਿੱਤੀਆਂ ਵਿਦਾਇਗੀ ਦੇ ਤੌਰ 'ਤੇ ਉਸਤਾਦ ਦਾ ਸ਼ੁਕਰਾਨਾ ਕਰਨ ਦੇ ਲਈ। ਇੱਕ ਵਿਚਾਰਾ ਗਰੀਬ, ਹੁਣ ਉਹਦੇ ਕੋਲ ਕੋਈ 2 ਰੁਪਏ ਵੀ ਨਹੀਂ ਵੀ ਮੈਂ ਉਸਤਾਦ ਨੂੰ ਜਾਣ ਲੱਗਾ ਮੱਥਾ ਟੇਕ ਦੇਵਾਂ, ਬੜੀ ਗਰੀਬੀ ਮਨ ਵਿੱਚ, ਅਤੇ ਮਨ ਵਿੱਚ ਭਾਵਨਾ ਹੈ ਕਹਿੰਦਾ ਜਦੋਂ ਮੇਰੇ ਹੱਥ ਕਿਤੇ ਪੈਸੇ ਆ ਗਏ, ਮੈਂ ਕਿਤੇ ਕਮਾ ਲਏ, ਅਤੇ ਸਭ ਤੋਂ ਪਹਿਲਾਂ ਮੈਂ ਉਸਤਾਦ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਪਹਿਲਾਂ ਮੱਥਾ ਟੇਕਣ ਲਈ ਲੈ ਕੇ ਆਵਾਂਗਾ, ਖਾਲੀ ਚੱਲਿਆ ਅੱਜ ਮਨ ਵਿੱਚ ਬੋਝ ਲੈ ਕੇ ਚੱਲਿਆ।
ਜਾਂਦਾ ਜਾਂਦਾ ਕਿਸੇ ਰਸਤੇ ਵਿੱਚ ਕਿਸੇ ਮਿੱਤਰ ਪਿਆਰੇ ਕੋਲ ਠਹਿਰਿਆ, ਉਹਦੇ ਨਾਲ ਆਪਣੇ ਮਨ ਦੀ ਵੇਦਨਾ ਜ਼ਾਹਰ ਕੀਤੀ। ਕਹਿਣ ਲੱਗਾ ਭਾਈ ਇਵੇਂ ਇਵੇਂ ਮੈਂ ਅੱਜ ਬੜਾ ਬਜੂਸੀ ਵਿੱਚ ਹਾਂ, ਉਸਤਾਦ ਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ ਸੀ। ਕਹਿਣ ਲੱਗਾ ਕੋਈ ਗੱਲ ਨਹੀਂ, ਸਾਡੇ ਸ਼ਹਿਰ ਦਾ ਬਾਦਸ਼ਾਹ ਜਿਹੜਾ ਉਹਨੇ ਕਿਹਾ ਜੇ ਲੋੜਵੰਦ ਕੋਈ ਮੇਰੇ ਕੋਲ ਆ ਕੇ ਮੰਗੇ ਅੰਮ੍ਰਿਤ ਵੇਲੇ, ਪਹਿਲਾ ਵਿਅਕਤੀ ਉਹਦਾ ਜੋ ਮੰਗਦਾ ਦੇ ਦਿੰਦਾ, ਤੇ ਕਿੰਨੇ ਲੋਕ ਝੋਲੀਆਂ ਭਰ ਕੇ ਚਲੇ ਗਏ। ਤੈਨੂੰ ਕਿੰਨੇ ਚਾਹੀਦੇ ਨੇ? ਕਹਿੰਦਾ 2-4 ਰੁਪਏ ਚਾਹੀਦੇ, 5 ਰੁਪਏ ਮਿਲ ਜਾਣ ਤੇ ਬਹੁਤ ਜ਼ਿਆਦੇ। ਕਹਿਣ ਲੱਗਾ ਜਾ। ਇਹ ਕਰਮਕਾਰ ਨੇ ਵੇਖਿਆ ਜੀ ਮੌਕਾ ਮਿਲਦਾ ਉਸਤਾਦ ਨੂੰ ਖੁਸ਼ ਕਰਨ ਦਾ, ਜਾ ਕੇ ਬਹਿ ਗਿਆ ਤੜਕੇ। ਜਾ ਕੇ ਉਹਨੂੰ ਪਤਾ ਲੱਗਿਆ ਵੀ ਅੰਦਰ ਖੜਕਾ ਹੋਣ ਲੱਗਾ, ਕੋਈ ਉੱਠਿਆ ਕੋਈ ਜਾਗਿਆ, ਬਾਦਸ਼ਾਹ ਹੁਣ ਬਾਹਰ ਨਿਕਲੇਗਾ। ਤੇ ਬਾਦਸ਼ਾਹ ਨੇ ਕਿਹਾ ਭਾਈ ਹਾਂ ਭਾਈ ਦੱਸ ਤੇਰੀ ਕੀ ਤਮੰਨਾ ਹੈ? ਜੋ ਕਹੇਗਾ ਉਹ ਪੂਰੀ ਹੋਏਗੀ। ਮੈਂ ਸੈਰ ਕਰਦਾ ਪਿਓ, ਹੁਣ ਸੋਚ ਚ ਪੈ ਗਿਆ ਵੀ ਮੈਂ ਮੰਗਾਂ, 1 ਮੰਗਾਂ, 2 ਮੰਗਾਂ, 5 ਮੰਗਾਂ ਕਿ 50 ਮੰਗਾਂ, ਦੇਣ ਨੂੰ ਤਿਆਰ ਹੈ। ਉਹਦੀ ਦੁਬਧਾ ਵੇਖ ਕੇ ਤੇ ਬਾਦਸ਼ਾਹ ਕਹਿੰਦਾ ਮੈਂ ਇੱਕ ਗੇੜਾ ਲਾ ਕੇ ਆਇਆ ਸੈਰ ਕਰਦਾ। ਕਹਿੰਦਾ ਸੋਚ ਲੈ ਕੋਈ ਨਹੀਂ। ਸੋਚਦਾ ਸੋਚਦਾ ਕਹਿੰਦਾ ਵੀ ਜੇ ਬਾਦਸ਼ਾਹ ਹੁਣ ਤੁੱਠਾ ਹੀ ਆ ਤੇ ਮੈਂ 50 ਮੰਗ ਲੈਣਾ। ਦੂਜੇ ਗੇੜੇ ਵੀ ਉਸਤਾਦ ਨਾਲ ਗੱਲ ਨਾ ਕਰ ਸਕਿਆ, ਫਿਰ ਮਨ ਚ ਆਇਆ ਵੀ ਮੈਂ 50 ਤੇ ਥੋੜੇ ਜਿਹੇ ਮਿਲਣ ਲੱਗੇ ਨੇ। ਜਦੋਂ ਬਾਦਸ਼ਾਹ ਕਹਿੰਦਾ ਮੈਂ ਦੇ ਦੇਣਾ, ਸਹਿਜੇ ਸਹਿਜੇ ਸਹਿਜੇ ਉਹਦਾ ਮਨ ਵੱਧਦਾ ਗਿਆ ਵੱਧਦਾ ਗਿਆ ਤੇ ਬਾਦਸ਼ਾਹ ਨੇ ਮਨ ਬਣਾ ਲਿਆ। ਮਨ ਇਹ ਬਣਾ ਲਿਆ ਬਾਦਸ਼ਾਹ ਕਹਿੰਦਾ ਦੱਸ ਕੀ ਬਣਿਆ? ਮਨ ਇੰਨੇ ਚੱਕਰ ਲਾ ਲਏ, ਹੁਣ ਤੇ ਦੱਸ ਕੀ ਚਾਹੀਦਾ? ਕਹਿਣ ਲੱਗਾ ਜੀ ਮੈਨੂੰ ਰਾਜਭਾਗ ਹੀ ਦੇ ਦਿਓ। ਹੁਣ ਮਨ ਦੀ ਅਵਸਥਾ ਵੱਧਦੀ ਜਾਂਦੀ, 1 ਰੁਪਏ ਤੋਂ ਤੁਰਿਆ, 5 ਰੁਪਏ ਤੋਂ ਤੁਰਿਆ, ਜਿਉਂ ਤੁਰਿਆ ਜਿਉਂ ਤੁਰਿਆ। ਬਾਦਸ਼ਾਹ ਕਹਿੰਦਾ ਸ਼ੁਕਰ ਹੈ ਕੋਈ ਰਾਜਭਾਗ ਲੈਣ ਵਾਲਾ ਆ ਗਿਆ ਹੈ, ਮੈਂ ਤੇ ਬੜਾ ਦੁਖੀ ਸਾਂ, ਚੰਗਾ ਕੀਤਾ। ਚੋੜਾ ਲਾ ਕੇ ਦੇਣ ਲੱਗਾ, ਆ ਲੈ ਖਿਲਤ, ਆ ਲੈ ਤਾਜ, ਤੂੰ ਰਾਜਭਾਗ ਤੇ ਮੇਰਾ ਖਿਹੜਾ ਛੁੱਟ ਗਿਆ। ਤੇ ਕਹਿੰਦਾ ਬਾਦਸ਼ਾਹ ਹੁਣ ਦੇਣ ਲੱਗਾ ਤੇ ਕਹਿਣ ਲੱਗਾ ਨਹੀਂ ਅਜੇ ਨਹੀਂ, 1 ਮੌਕਾ 1 ਗੇੜਾ ਹੋਰ ਦੇ ਕੇ ਆਓ। ਉਹ ਗੇੜਾ ਹੋਰ ਦੇਣ ਚਲਾ ਗਿਆ ਬਾਦਸ਼ਾਹ। ਤੇ ਆਉਂਦਿਆਂ ਨੂੰ ਮਨ ਵਿੱਚ ਆਪਣੇ ਉਸਤਾਦ ਦੀ ਸਿੱਖਿਆ ਆਈ ਵੀ ਇਸ ਮਾਇਆ ਨਾਲ ਗੱਲ ਬਣਦੀ, ਜੇ ਮਾਇਆ ਨਾਲ ਖੁਸ਼ੀ ਹੋਣੀ ਹੁੰਦੀ ਤੇ ਬਾਦਸ਼ਾਹ ਮੈਨੂੰ ਦੇ ਕੇ ਇੰਨਾ ਖੁਸ਼ ਕਿਉਂ ਹੋਵੇ? ਤੇ ਕਹਿੰਦਾ ਰਾਜਭਾਗ ਲਵੇ ਤੇ ਮੇਰੇ ਸਿਰੋਂ ਬੜਾ ਲੱਥੇ। ਹੁਣ ਜਦੋਂ ਬਾਦਸ਼ਾਹ ਦੁਬਾਰਾ ਘੁੰਮ ਕੇ ਆਇਆ ਉੱਥੇ ਹੈ ਹੀ ਨਹੀਂ, ਉਹਨੂੰ ਉਸਤਾਦ ਦੀ ਬਾਤ ਚੇਤੇ ਆ ਗਈ। ਕਿਹਾ ਕਰਿਆ ਜੇ ਮਾਇਆ ਨਾਲ ਸੁੱਖ ਨਹੀਂ ਜੇ ਖਰੀਦੇ ਜਾ ਸਕਦੇ, ਬਿਸਤਰਾ ਚੰਗਾ ਹੋ ਜਾਏਗਾ, ਨੀਂਦ ਨਹੀਂ ਜੇ ਖਰੀਦੀ ਜਾਣੀ, ਪਦਾਰਥ ਚੰਗੇ ਖਾਣ ਨੂੰ ਮਿਲ ਜਾਣਗੇ, ਪਚਣਗੇ ਕਿਵੇਂ ਜੇ ਅੰਦਰ ਕਾਇਮ ਨਹੀਂ, ਨਿਰੰਕਾਰ ਦੇ ਨਾਲ ਜੁੜੇ ਨਹੀਂ, ਨਿਰੰਕਾਰ ਦੀ ਸਿਰ ਸਲਾਹ ਨਹੀਂ। ਸੱਚੇ ਪਾਤਸ਼ਾਹ ਇੱਥੇ ਇਹੀ ਗੱਲ ਕਰਦੇ ਨੇ ਕਿ ਉਹਦੇ ਨਾਲ ਜੁੜਿਆ ਹੀ ਹਰਿਆਵਲ ਜੀਵਨ ਚੋਣੀ ਆਨੰਦ ਧੋਣਾ ਹੈ। ਜਿਨ੍ਹਾਂ ਕੋਲ ਮਾਲਕ ਨਹੀਂ ਉਹਨਾਂ ਕੋਲ ਪਦਾਰਥ ਵੀ ਕਿਸੇ ਕੰਮ ਨਹੀਂ, ਤੇ ਜਿਹਦੇ ਕੋਲ ਮਾਲਕ ਹੈ ਉਹ ਭਾਵੇਂ ਭੁੱਖਾ ਹੈ ਪਰ ਰੰਗ ਵਿੱਚ ਰੱਜਿਆ ਹੋਇਆ। ਬੜੇ ਬੜੇ ਫਕਰ ਐਸੇ ਦੁਨੀਆਂ 'ਤੇ ਹੋਏ। ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਹੁਣ ਜਿਨ੍ਹਾਂ ਨੇ ਨਾਂ ਨਾਲ ਸਾਂਝ ਨਾ ਪਾਈ, ਨਿਰੰਕਾਰ ਨਾਲ ਸਾਂਝ ਨਾ ਪਾਈ, ਉਹਨਾਂ ਦੀ ਦੋਏ ਭਾਏ ਵਗੁੱਚੀ ਹੈ। ਜਗਜੀਵਨ ਪੁਰਖ ਤਿਆਗ ਕੇ ਉਹਨਾਂ ਨੂੰ ਤਿਆਗ ਕੇ ਮਾਨਸ ਸੰਧੀ ਆਸ, ਉਹ ਤੇ ਸੰਸਾਰੀ ਲੋਕਾਂ ਕੋਲੋਂ ਮੰਗਣ ਲੱਗ ਪਏ, ਸੰਸਾਰੀ ਲੋਕਾਂ ਤੋਂ ਆਸਾਂ ਲੈ ਕਰਕੇ ਖੌਰੇ ਦੇ ਨਾਲ ਗੱਲ ਬਣ ਜਾਏ। ਜਗਜੀਵਨ ਪੁਰਖ ਜਿਹੜਾ ਜੀਵਨ ਦੇ ਰਿਹਾ ਸੀ, ਸਾਰੇ ਜੱਗ ਦਾ ਜੀਵਨ ਹੈ, ਸਾਰੇ ਜੱਗ ਨੂੰ ਜਵਾਉਣ ਵਾਲਾ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦਰ ਦਰ ਦਾ ਮੰਗਦਾ ਹੋ ਗਿਆ। ਇਹ ਮਨੁੱਖ ਦੀ ਵਿਰਤੀ ਹੈ, ਚਾਹੁੰਦਾ ਸੁੱਖ ਹੈ ਹੁੰਦਾ ਦੁਖੀ ਹੈ। ਹੁਣ ਆਪਾਂ 18-18 ਘੰਟੇ ਕੰਮ ਕਰਦੇ ਹਾਂ, ਸੁੱਖ ਲਈ ਕਰਦੇ ਹਾਂ ਆਪਣੇ ਵੱਲੋਂ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ, ਜਨ ਜਨ ਦਾ ਸੇਵਕ ਬਣਦਾ ਹੈ, ਜਨ ਜਨ ਅੱਗੇ ਤਰਲੇ ਲੈਂਦਾ। ਛਨ ਸ਼ਬਾਸ਼ਕਿਸ਼ ਕਰਦੇ ਨੇ, ਦੁਏ ਭਾਏ ਵਗੁਚੀਏ, ਨਿਰੰਕਾਰ ਨੂੰ ਤਿਆਗ ਕੇ ਜਿੱਥੇ ਮਰਜ਼ੀ ਚਲੇ ਜਾਓ, ਨਿਰੰਕਾਰ ਤੋਂ ਬਾਅਦ ਦੂਜਾ ਮਾਇਆ ਦੂਜਾ ਰਸਤਾ ਹੀ ਮਾਇਆ ਦਾ ਬਣਦਾ। ਦੁਏ ਭਾਏ ਵਗੁਚੀਏ, ਵਗੁਚੀ ਕਹਿੰਦਾ ਵਗੋਚਾ ਹੁੰਦਾ, ਖੁਆਰ ਹੋਈਦਾ ਹੈ। ਜੇ ਖੁਸ਼ ਹੋਣਾ, ਜੇ ਖੇੜਾ ਚਾਹੀਦਾ ਤੇ ਨਿਰੰਕਾਰ ਨਾਲ ਜੁੜਿਆ ਮਿਲਣਾ ਹੈ, ਤੇ ਜੇ ਟੁੱਟਾ ਹੈ ਤੇ ਉਹ ਨਿਰੰਕਾਰ ਨਾਲ ਟੁੱਟਿਆ। ਗੱਲ ਪਈ ਸੋ ਜਮ ਕੀ ਫਾਸ,
ਜਿਉਂ ਜਿਉਂ ਦੂਰ ਹੁੰਦਾ ਗਿਆ ਤਿਉਂ ਤਿਉਂ ਫਸਦਾ ਗਿਆ ਸੰਸਾਰ ਦੇ ਪਦਾਰਥਾਂ ਵਿੱਚ, ਮਾਇਕ ਪਦਾਰਥਾਂ ਵਿੱਚ। ਯਤਨ ਕਰਦਾ ਵੀ ਮੈਨੂੰ ਕਿਤੇ ਸੁੱਖ ਮਿਲ ਜਾਵੇ, ਪਰ ਕਿੱਥੇ, ਸੁੱਖ ਨਾ ਹੀ ਰਹੇ ਹਰ ਭਗਤ ਨਹੀਂ ਹੈਗਾ। ਅਗਲੀ ਬਾਤ, ਜਿਹਾ ਬੀਜੈ ਸੋ ਲੋਣੇ ਮੱਥੇ ਜੋ ਲਿਖਿਆਸ। ਅਸਲ ਬਾਤ ਇਹ ਹੈ ਕਿ ਬੰਦਾ ਆਪਣੇ ਲੇਖ ਆਪ ਲਿਖਦਾ ਹੈ, ਇਹ ਗੱਲ ਚੇਤੇ ਰੱਖ ਲਓ। ਕੋਈ ਕਿਤੇ ਲਿਖੇ ਲਿਖਾਏ ਨਹੀਂ ਜੀ ਆਉਂਦੇ, ਮੱਤ ਭੁਲੇਖੇ ਚ ਪਿਆ। ਜਿਹਾ ਬੀਜੇ ਸੋ ਲੋਣੇ, ਕੱਤਕ ਕਰਮ ਕਮਾਵਣ ਦੋਸ਼ ਨਾ ਕਾਹੂ ਦੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹ ਅਵਸਥਾ ਹੈ ਸਾਡੀ, ਅਸੀਂ ਆਪਣੇ ਸਿਆਣੇ ਬਣ ਕੇ ਸੰਸਾਰ ਵੱਲ ਨੂੰ ਭੱਜਦੇ ਵੀ ਮੈਂ ਪਦਾਰਥ ਇਕੱਠੇ ਕਰਕੇ ਸੁਖੀ ਹੋ ਜਾਂ। ਨਹੀਂ ਜੀ, ਸੁੱਖ ਨਾ ਹੀ ਰਹੇ ਹਰ ਭਗਤ, ਭਗਤ ਤੋਂ ਬਿਨਾਂ ਸੁੱਖ ਨਹੀਂ ਹੈ। ਜਗਜੀਵਨ ਅਸਲ ਆਪਣੇ ਮਾਲਕ ਨੂੰ ਤਿਆਗ ਕੇ, ਉਹਦੇ ਗੁਣਾਂ ਨੂੰ ਤਿਆਗ ਕੇ, ਔਗੁਣਾਂ ਨਾਲ ਸਾਂਝ ਪਾ ਲਈ ਤੇ ਹੋਏ ਕਿ ਮਾਣ ਸੰਧੀ ਮੱਥੇ ਜੋ ਲਿਖਿਆਸ। ਸਾਡੇ ਕਰਮਾਂ ਮੁਤਾਬਕ ਸਾਡੇ ਮੱਥੇ ਦੀਆਂ ਲਕੀਰਾਂ ਬਦਲਦੀਆਂ ਨੇ, ਚੰਗੀਆਂ ਵੀ ਕਰ ਸਕਦੇ ਹੋ, ਮੰਦੀਆਂ ਵੀ ਕਰ ਸਕਦੇ। ਇਸੇ ਲਈ ਫਰੀਦ ਜੀ ਨੇ ਕਿਹਾ ਸੀ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਲੇਖ ਬੰਦਾ ਆਪ ਲਿਖਦਾ। ਇਹ ਯਾਦ ਰੱਖਣ ਵਾਲੀ ਬਾਤ ਹੈ, ਚੰਗੇ ਕਰੋਗੇ ਜਿਹੋ ਬੀਜੋਗੇ ਉਹੋ ਜਿਹਾ ਲੁਣੋਗੇ। ਪਾਪ ਬੀਜੇ ਤੇ ਪਾਪ ਹੀ ਉੱਗੇਗਾ, ਪੁੰਨ ਬੀਜੋਗੇ ਪੁੰਨ ਉੱਗੇਗਾ। ਉਹ ਜੱਟ ਵਾਲੀ ਬਾਤ ਨਹੀਂ ਵੀ ਕਿੱਕਰ ਬੀਜੇ ਜੱਟ ਹੰਡੇ, ਉਹਨੂੰ ਕਦਾ ਜਾਂਦਾ ਪੈਂਦਾ ਲੋੜੇ ਪੱਟ। ਲੋੜ ਦਾ ਦਾਖ ਬਿਓਰੀਆਂ ਹੈ, ਬੀਜ ਦਾ ਕਿੱਕਰ ਹੈ, ਕਿੱਕਰ ਦੇ ਬੀਜ ਨੂੰ ਕੰਡੇ ਲੱਗਣਗੇ ਭਾਈ, ਪਾਪ ਨੂੰ ਹਮੇਸ਼ਾ ਕੰਡੇ ਲੱਗਣਗੇ। ਅੱਗੇ ਸ਼ਹਿਨ ਸ਼ਰਮ ਕਹਦੇ, ਜਿਹਾ ਬੀਜੇ ਸੋ ਲੈਣੇ ਮੱਥੇ ਜੋ ਲਿਖਿਆਸ, ਰਹਿਣ ਵਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਹੁਣ ਜੀਵ ਆਤਮਾ ਦੀ ਅਵਸਥਾ ਇਹ ਬਣੀ ਵੀ ਜਿੱਥੇ ਜੁੜਨਾ ਸੀ ਉੱਥੇ ਜੁੜਿਆ ਨਹੀਂ, ਸੰਸਾਰ ਦੇ ਮਾਇਕ ਪਦਾਰਥਾਂ ਪਿੱਛੇ ਭੱਜ ਭੱਜ ਕੇ ਜਿਹੜੀ ਸਵਾਸਾਂ ਦੀ ਪੂੰਜੀ ਮਿਲੀ ਸੀ ਉਹ ਖਰਾਬ ਕਰ ਲਈ। ਜੀਨਵਨ ਰੂਪੀ ਰਹਿਣ ਜਿਹੜੀ ਇਹ ਮੁੱਕ ਗਈ।

ਵੇਲੇ ਸਾਧ ਸੰਗਤ ਭੱਜ ਕੇਵਲ ਨਾਮ ਨਹੀਂ ਕਰ ਸਕਿਆ। ਜਿਨ ਕਹੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ। ਹੁਣ ਕੇ ਦੂਜੇ ਪਾਸੇ ਖਲਾਸ ਹੋ ਕੇ ਕਿਵੇਂ ਗਏ, ਮੁਕਤ ਹੋ ਕੇ ਕਿਹੜੇ ਗਏ, ਆਨੰਦ ਮਾਣ ਕੇ ਸੰਸਾਰ ਤੋਂ ਕਿਹੜੇ ਗਏ, ਕਿਹਨਾਂ ਨੇ ਜੀਵਨ ਨੂੰ ਖੇੜੇ ਦੇ ਰੂਪ ਵਿੱਚ ਮਾਣ ਲਿਆ। ਉਹਨਾਂ ਨੇ ਜਿਨ ਕਹੋ ਸਾਧੂ ਭੇਟੀ, ਜਿਹਨਾਂ ਨੂੰ ਸਾਧੂ ਰੂਪੀ ਗੁਰੂ ਟੱਕਰ ਗਿਆ, ਜਿਨ੍ਹਾਂ ਗੁਰੂ ਕੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨ ਲਿਆ, ਉਹਨਾਂ ਦੇ ਜੀਵਨ ਵਿੱਚ ਖਲਾਸੀ ਆ ਗਈ। ਉਹ ਟੁੱਟ ਗਏ ਜਮਾਂ ਦੇ ਫਾਹੀ, ਟੁੱਟ ਗਏ ਸਾਰੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇਹ ਹਾਲਾਤ ਹੈ ਲੋਕਾਂ ਦੀ, ਇਸ ਕਰਕੇ ਹੈ ਮੇਰੇ ਮਾਲਕ ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਉਸ ਨਿਰੰਕਾਰ ਦੇ ਦਰਸ਼ਨ ਦੀ ਪਿਆਸ ਪੈਦਾ ਹੋ ਗਈ। ਕਿਆ ਕਰੇ ਜਦੋਂ ਪਿਆਸ ਪੈਦਾ ਹੋ ਗਿਆ ਨਾ, ਸਭ ਤੋਂ ਵੱਡਾ ਸਮਝ ਲਓ ਪਿਆਸਾ। ਫਿਰ ਵਿਅਕਤੀ ਯਤਨ ਕਰੇਗਾ ਪਿਆਸ ਮਿਟਾਉਣ ਦਾ, ਅੱਜ ਨਹੀਂ ਕੱਲ ਜ਼ਰੂਰ ਮਿਟਾ ਲਏਗਾ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਤੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਤੇਰੇ ਨਾਲ ਮਿਲਾਪ ਦੀ ਅੰਦਰ ਰੀਝ ਪੈਦਾ ਹੋ ਜਾਏ, ਇਹ ਮੇਰੇ ਤੇ ਅਰਦਾਸ ਬੇਨਤੀ, ਮੇਰੇ ਤੇ ਕਿਰਪਾ ਕਰ। ਤੇ ਕਰ ਤੂੰ ਸਕਦਾ ਤੁਧ ਬਿਨ ਪ੍ਰਭ, ਦੁੱਧ ਬਿਨ ਦੂਜਾ ਕੋ ਨਹੀਂ। ਨਾਨਕੀ ਅਰਦਾਸ ਮੇਰੀ ਜੀਵ ਦੀ, ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੇ ਤੋਂ ਬਿਨਾਂ ਦੂਜਾ ਨਹੀਂ ਹੈ ਜੋ ਸਾਨੂੰ ਇਸ ਸੰਸਾਰ ਦੇ ਮਾਇਆ ਦੇ ਖਲਾਸ ਵਿੱਚੋਂ, ਬੰਧਨਾਂ ਵਿੱਚੋਂ ਮੁਕਤ ਕਰ ਸਕੇ, ਸਾਨੂੰ ਆਪਣੇ ਨਾਲ ਜੋੜ ਸਕੇ। ਅਤੇ ਸ਼ਹਿਨਸ਼ਾਹ ਰਹਿਮ ਕਰਦੇ ਨੇ ਇਸ ਤਰ੍ਹਾਂ ਅਰਦਾਸ ਵਿੱਚੋਂ ਨਿਰੰਕਾਰ ਦੀ ਕਿਰਪਾ ਵਰਸਦੀ ਹੈ। ਅਸਾੜ ਸੁਵੰਧਾ ਤਿਸ ਲਗੈ, ਜਿਹੜਾ ਅਸਾੜ ਤਪੰਦਾ ਸੀ, ਤਪਦੀ ਉਮਰ ਸੀਗੀ, ਤਪਦਾ ਜੀਵਨ ਸੀ ਸਾਰਾ, ਹੁਣ ਅੰਦਰ ਚਾਹ ਪੈਦਾ ਹੋ ਗਈ, ਮਿਲਣ ਦੀ ਆਸ ਪੈਦਾ ਹੋ ਗਈ, ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਗਈ, ਸਾਧੂ ਦਾ ਸੰਗ ਮਿਲ ਗਿਆ, ਗੁਰੂ ਦੀ ਪ੍ਰਾਪਤੀ ਹੋ ਗਈ। ਅਸਾੜ ਸੁਹੰਦਾ ਤਿਸ ਲਗੇ, ਜਿਸ ਮਨ ਹਰ ਚਰਨ ਨਿਵਾਸ। ਗੁਰੂ ਦੀ ਕਿਰਪਾ ਨਾਲ ਨਿਰੰਕਾਰ ਦੇ ਚਰਨ, ਨਿਰੰਕਾਰ ਦੇ ਚਰਨ ਕਿਹਨੇ, ਉਹਦੇ ਗੁਣ, ਉਹਦੀ ਸਿਲਸਿਲਾ ਮੇਰੇ ਹਿਰਦੇ ਚ ਵਸ ਗਈ। ਅਸਪਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਦਾ ਜੀਵਨ ਸੁੱਖਾਂ ਵਾਲਾ ਹੋ ਗਿਆ, ਰਹਿਮਤ ਹੋ ਗਈ, ਗੁਰੂ ਦੇ ਆਖੇ ਲੱਗ ਕੇ ਸੱਚੇ ਪਾਤਸ਼ਾਹ ਨਾਲ ਨੇੜਤਾ ਬਣ ਗਈ। ਗੁਰੂ ਕਿਰਪਾ ਕਰੇ, ਹਾਜ਼ਰੀ ਭਰ ਰਹੀ ਹੈ ਸਿੱਖ ਸੰਗਤ ਸੰਗਰਾਂਦ ਦਾ ਦਿਨ ਜਾਣ ਕਰਕੇ, ਗੁਰੂ ਕਿਰਪਾ ਕਰੇ ਸਾਰਾ ਮਹੀਨਾ ਨਿਰੰਕਾਰ ਦੇ ਗੁਣ ਗਾਉਂਦਿਆਂ ਸਾਡਾ ਨਿਕਲ ਜਾਏ, ਸਾਡੇ ਜੀਵਨ ਵਿੱਚ ਵੀ ਠੰਡਕ ਸੁਹੰਦਾ ਲੱਗਣ ਵਾਲੀ ਬਾਤ ਜਿਹੜੀ ਉਹ ਪੈਦਾ ਹੋ ਜਾਏ। ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ 'ਤੇ ਗੁਰਬਾਣੀ ਦਾ ਸਤਿਕਾਰ ਕੀਤਾ ਗਿਆ। ਸ਼ਹਿਨਸ਼ਾਹ ਸਾਹਿਬ ਦੀ ਹਾਜ਼ਰੀ ਲੇਖੇ ਲਾਏ, ਫੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀਆਂ ਆਈਆਂ, ਸ਼ਬਦ ਹੋ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੋਗ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ, ਸਭਨਾ ਗਲਾ ਸਮਰੱਥ ਸਵਾਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਘਰ ਤਨ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕੰਧੇਰੇ, ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜੇ ਦੀਆਂ ਇਹ ਵਡਿਆਈਆਂ।

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸ ਭਾਗੇ ਕਰ ਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹਿ ਤੇ ਪਵਿੱਤ

सत्संग जी बोलो जी वाहे वाहेगुरु एक ओंकार श्री वाहेगुरु जी की फतेह श्री भगवती जी सहाय वास गोदी पाचे दसवीं प्रेतम भगवत चमर कहे गुरु नानक लई ध्याय फिर अंगद गुरते अमरदास रामदास हुए सहाय अर्जुन हर गोबिंद सिमरो श्री हर राय श्री हर कृष्ण त्याग के सब दुख जाए तेग बहादुर सिमर है कार नौ ने ध्याता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पितरात्मा स्वरूप साहब श्री गुरु ग्रंथ साहब के पाठ दर दर अंतर के घर से बोलो जी वाहे गुरु ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇਖ ਨਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਹ ਦਿੱਤੇ ਬੰਧ ਬੰਧ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕੈਸਾ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿ ਗੁਰਦੁਆਰੇ ਰੱਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਮੂੰਗੇ ਡੁਗ ਡੁਗ ਅਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਾਹਿਬ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਸਿਧਾਰਥ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਦਾ ਧਾਰ ਕਰਦਾ ਜੀ ਆਪ ਦੇ ਚੰਨ ਕਾਮਨਾ ਜਰਦਾਰ ਸਿੰਘ ਤਾਂ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਦੇ ਹਰ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਦਾਰ ਕਰਤਾ ਜੀ ਗਿਰੀ ਨਿਵਾਜ ਰਾਗੀ ਸਿੰਘ ਨੇ ਆਪਦੇ ਚਰਨਾਂ 'ਚ ਬੈਠ ਕੇ ਆਸਾ ਕੀ ਵਾਰ ਸਬੂਲ ਕੀਤੇ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਸਾਰ ਕੀਤੀ ਗਈ ਭਾਈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਟਾਂਡ ਕੇ ਵਾਸਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਂਡ ਬਲ ਬੁੱਧੀ ਬਖਸ਼ਿਸ਼ ਕਰੋ ਸਰ ਜੀ ਇਸ ਖੁਸ਼ੀ ਵਿੱਚ ਆਪ ਦਰ ਕਰ ਸਕਦਾ ਸਰ ਬਕੇਰ ਸਿੰਘ ਦੇ ਸਾਲ ਦੇ ਪਰਿਵਾਰ ਵੱਲੋਂ ਅੱਜ ਦੇ ਰੰਗਰਾਂ ਦੇਖਣ ਸਾਰ ਦਿੱਤਾ ਜੀ ਪਰਿਵਾਰ ਤਨ ਮਨ ਧੰਨ ਸੇਵਾ ਕਰ ਦਾਰ ਬਖਸ਼ਿਸ਼ ਕਰੋ ਪਰਿਵਾਰ ਦੀ ਸੇਵਾ ਪ੍ਰਵਾਨ ਕਰੋ ਉਹਨਾਂ ਚੰਗਾ ਮਾਹੀ ਬਖਸ਼ੋ ਸੇਵ ਪਰਿਵਾਰ ਦੀ ਗਿਰੀਵਾਜ ਕਾਰੋਬਾਰ ਚ ਵਾਧੇ ਬਖਸ਼ੋ ਕਾਰੋਬਾਰ ਚਾਂਦੀ ਕਲਾ ਬਖਸ਼ੋ ਕਾਰੋਬਾਰ ਚਾਂਦੀ ਕਲਾ ਬਖਸ਼ੋ ਦਿੱਤਾ ਕਿਰਪਾ ਕਰੋ ਉਹਨਾਂ ਚ ਪਾਤਸ਼ਾਹ ਜੀ ਸ਼ਾਮ ਨੂੰ ਚਾਂਦੀ ਕਲਾ ਬਖਸ਼ਿਸ਼ ਕਰਨੀ ਦਿਨ ਡੁਗਰੀ ਰਾਤ ਡੁਗਰੀ ਤਰੱਕੀ ਬਖਸ਼ਿਸ਼ ਕਰਕੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਕਰ ਕਿਰਪਾਲਤਾ ਕਰੋ ਸੇਵਾ ਦੀ ਭਾਵਨਾ ਬਖਸ਼ਿਸ਼ ਕਰੋ ਸਾਰੇ ਦੁਸ਼ਵਾਰ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਚਾਂਦੀ ਚਾਂਦੀ ਕਲਾ ਕਰਨੀ ਕਮਾਈਆਂ ਸਫਲ ਕਰੋ ਦਾ ਆਪਣੇ ਲਾਜਪਤ ਰੱਖੋ ਜੀ ਰਾਜ ਕਿਰਪਾ ਕਰੋ ਗਰੀਬ ਸੱਚੇ ਪਾਤਸ਼ਾਹ ਗੁਰੂ ਸਾਹਿਬ ਦਾ ਆਦਿ ਪਜਾਰੀਓ ਅਸਾਠ ਸੁਣਦਾ ਤਸੁਰ ਮੰਨ ਲੱਗੇ ਜਿਸ ਮਨ ਹਰ ਚਰਨ ਨਿਵਾਸ ਕਿਰਪਾ ਕਰੋ ਦਾ ਕਿਰਪਾ ਜੀ ਅੱਜ ਹਰ ਦਾ ਮਹੀਨਾ ਚੜਿਆ ਸੁਖਨਾ ਸੰਗਰਾਂਦ ਹੈ ਦਾਰ ਪਿਤਾ ਜੀ ਆਪਦੇ ਚਰਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਆਪ ਚਰਨ ਪਸਦੇ ਹਾਂ ਬੇਅੰਤ ਪੁਰਾਣ ਵੱਲੋਂ ਆਪਦੇ ਚਰਨ ਸੱਚੇ ਪਾਤਸ਼ਾਹ ਜੀ ਭਰੀ ਜਾ ਰਹੀ ਹੈ ਕਿਰਪਾ ਦਾਰ ਜੀ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਮੱਖੀਆਂ ਦਾਤਾਂ ਵਿੱਚੋਂ ਗਿਰ ਰਿਹਾ ਹੈ ਪੁੱਤਰ ਕਰਾਪ ਸ਼ਾਹ ਜੀ ਦੇਖਣ ਤਿਆਰ ਕਰ ਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਗਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਿਰੋਂ ਦਤਾਰ ਪਿਤਾ ਜੀ ਹੋ ਆਪ ਦੇ ਪਿਤਾ ਚਰਨ ਹੁੰਦੇ ਆ ਗਿਰੀ ਮਹਾਰਾਜ ਆਪ ਦਾ ਕਦ ਸੇਵਾ ਦਾ ਸੇਵਕ ਪਰਿਵਾਰਾਂ ਵੱਲੋਂ ਦਤਾਰ ਪਿਤਾ ਸੰਗਰਾਂਦ ਦੀ ਖੁਸ਼ੀ ਵਿੱਚ ਆਪ ਦੇ ਚਰਨਾਂ ਗਿਰੀ ਮਹਾਰਾਜ ਸੇਵਾ ਕਰ ਰਹੇ ਦਤਾਰ ਪਿਤਾ ਜੀ ਬਖਸ਼ਿਸ਼ ਕਰੋ ਬੇਅੰਤ ਮਾਇਆ ਭੇਟਾ ਕਰ ਰਹੇ ਪ੍ਰਵਾਨ ਕਰੋ ਆਪ ਦਰ ਕੇ ਸੇਵਾ ਦਾ ਦਤਾਰ ਜੀ ਹੋ ਗੁਰੂ ਸਾਹਿਬ ਦੇ ਪਾਤਸ਼ਾਹ ਜੀ ਸਰਦਾਰ ਬਲਬੀਰ ਸਿੰਘ ਪਰਿਵਾਰ ਦੀ ਸੁਖਸ਼ਾਂ ਦੀ ਚੜ੍ਹ ਕਲਾ ਵਾਸਤੇ ਅਰਦਾਸ ਗਿਰੀ ਮਹਾਰਾਜ ਕਰਵਾਉਂਦੇ ਨੇ ਪ੍ਰਵਾਨ ਕਰੋ ਕਿ ਭਾਈ ਮਹਿੰਦਰਪਾਲ ਸਿੰਘ ਵੱਲੋਂ ਪਰਿਵਾਰ ਸੁਖਸ਼ਾਂ ਦੀ ਚੜ੍ਹ ਕਲਾ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈਆ ਪ੍ਰਵਾਨ ਕਰੋ ਡਾਕਟਰ ਮੱਚੀ ਗੁਰਸਿਮਰਨ ਕੌਰ ਮਾਵੀ ਅੱਜ ਦੇ ਪਾਤਸ਼ਾਹ ਜੀ ਡਾਕਟਰੀ ਡੈਲੀਡੈਂਸੀ ਸ਼ੁਰੂ ਕੀਤੀ ਹੈ ਆਪ ਬਖਸ਼ਿਸ਼ ਕਰਨੀ ਬੱਚੀ ਦੇ ਸਿਰ ਤੇ ਮਿਹਨਤ ਰੱਖਣਾ ਤੰਦਰੁਸਤੀ ਬਖਸ਼ੋ ਲੰਮੀ ਆਗੇ ਬਖਸ਼ੋ ਅਤੇ ਬੱਚੀ ਨੂੰ ਆਪਣੇ ਇਸ ਕਾਰੋਬਾਰ ਵਿੱਚ ਸਫਲ ਦਾ ਇਲਾਜ ਬਖਸ਼ਿਸ਼ ਕਰਕੇ ਗਿਰੀ ਮਹਾਰਾਜ ਸੰਪੂਰਨ ਦਾ ਦਾਜ ਬਖਸ਼ਿਸ਼ ਕਰਕੇ ਸੰਪੂਰਨ ਗਿਰੀ ਮਹਾਰਾਜ ਡਾਕਟਰੀ ਦਾਜ ਬਖਸ਼ਿਸ਼ ਕਰੋ ਬਖਸ਼ਿਸ਼ ਕਰੋ ਦਤਾਰ ਸਾਰੇ ਮਾਵੀ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹ ਕਲਾ ਕਰਨੀ ਮਾਵੀ ਪਰਿਵਾਰ ਨੂੰ ਦਿੱਤਾ
बेअंत बेअंत माया आप जाना है पिता की जी प्रवान करो कृपा करो दाते इलाज पर रखो जो सदा इस आपने सेव करनी शुभकामना आश्रम पूरी करनिया जो सेवा की दाद बचा दी पाया था मेरा अकदार दाते आप राज पद रखो जी की रुवाज काका अंगद वीर सिंह की चर्च करा वास्ते की रुवाज परिवार में बेअंत माया पिता प्रवान करो तार बख्शिश करो बच्चे तंदुरुस्ती बख्शो लंबी आयु बख्शो माता पिता तरन देश को डाके करो चरण वक्त करना की रुवाज सारे परिवार में तंदुरुस्ती सुख चांदी चर्च कलाकारी दाते इलाज पत्र रखो जी की रुवाज सीमा सैनी की चाटी कला वास्ते प्रवार में बेंत माया पिता प्रवान करो रहा भाई तीर सिंह प्रवार सुख चांदी चाटी कला वास्ते बेंत माया लखा दो प्रवार प्रवान करो सिद्धार कुलवंत सिंह सिद्धू प्रवार सुख चांदी चाटी कला वास्ते गिरी रुवाज आगे चरना जो टस लैन है बेंत माया लखा दो प्रवार प्रवान करो गिरी रुवाज सेव करने शुभकामना पूर्ण करो कमाइया सबर करो जी सिद्धार गुरुदेव सिंह प्रवार सुख चांदी चाटी कला वास्ते बेनती कर रहे हैं गिरी रुवाज बेंत माया पिता प्रवान करो रहा कृपा करो सच्चे पातशाह जी मेहनत करा अमृत वेले तो लैके दाती आई हैं सब संगतों की हाजिर दात प्रवान करो घड़िया लिखे लाओ संगतों का दर्द तेर पर पेटा प्रवान शुभकामना पूर्ण करो जी जिम्मे कृपा करो आप चरना नगर चुट सवारियां प्रवान करनी आप भी चरना सेवा कर रहे सारे टैली संघा सिंगड़िया तंदुरुस्ती बख्शो चाटी कर बख्शो तो सदा इसे तरह ही अपने चरणा की सेवा की भान कृपालता करो जी प्रवाज मेहर करो छे कौम खालसा पंथ एकता सुभाग प्यार जी बच्चे करके सतन दात बख्शो चाना जोड़ो गुरबाणी का प्यार कृपालता करो दार मेहर करो दूर दराज कर बैठी लाइव कि तकी सरण करी हैं सारी संगत हाल जी प्रवान करो घड़िया लेके लाओ संघ का दर्द तेरे पर पेटा प्रवान कर दे दार संगत ने आप बख्शे ने गरीब नवाज संगत आप चरना धनबाद कर दें शुक्रिया अदा कर दें बेहद माया ऑनलाइन गुरुघर गुरुघर सेवा सिंह अवतार संगत माया पेटा कर चरना प्रवान करो बच्चे अपनी कमाइया सफल करो कार्य वाद्य बख्शे कार्य कृपा लगता करणदीप सिंह रुआ दी चाची कला वास्ते बेनती कर दिया मैं तो माया पेटा प्रवान करो दार बख्शिश करो सारे संगतान चरणा माया प्रवान करनी पेटा प्रवान करनी सब ने दता अरदासा बेनतियां चरणा प्रवान करनी कृपालता करो देखो दतार आपने कृपा की पिछला जेठ का महीना दतार जी अपने भाणियों ने सुखों का बतेर किया है आपके भाणियों ने सुखों का बतीत होया है आप मेहर करो हर का महीना चढ़िया है सब वास्ते सुखों का अपील करना सब संगत शुभकामना बख्शिश करना गरीब ना कृपा करो मेरे बोले सबके जाना किसा कि सब तो मेरा कारण दिता मेहर करो सब संगत चैनल जोड़ मनाई का प्यार बख्शो हम फिर तो रुकमाई बख्शे जो रंस दार पिता जी हो बख्शिश करो मेहर करो अनुराज सबके पास चाहिए अगले प्रोग्राम की आरंभता वास्ते आज्ञा बख्शो रहते का सुवार के चैनल चुना दिमाओ शुद्ध अति पुत्र सेवा की बात दार सही प्यारे मेरा जिन्हें मेरा हाथ नाम चेता हुआ नानक नाम कर दी कला तेरे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਘਟ ਘਟ ਸੁਰ ਨਰ ਸਹਿਜ ਸਮਾਦ, ਭਰਪੁਰ ਧਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਜਾ ਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਬੰਧਨ ਤੋਰੇ ਸਹਿਜ ਧਿਆਨ, ਛੂਟੈ ਗੁਰਮੁਖ ਹਰ ਗੁਰ ਗਿਆਨ। ਨਾ ਜਮ ਦੂਤ ਦੂਖ ਤਿਸ ਲਾਗੈ, ਜੋ ਜਨ ਰਾਮ ਨਾਮ ਲਿਵ ਜਾਗੈ। ਭਗਤ ਵਛਲ ਭਗਤਾ ਹਰ ਸੰਗ, ਨਾਨਕ ਮੁਕਤ ਭਏ ਹਰ ਰੰਗ। ਆਸਾ ਮਹੱਲਾ ਪਹਿਲਾ ਇੱਕ ਤੁਕੀ, ਗੁਰ ਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸਚ

ਪਾਸ ਇੱਕ ਲੱਖ ਲਹਿਣ ਬੈਠੀ ਆ, ਲੱਖ ਲਹਿਣ ਖੜੀ ਆ, ਗਰੀ ਚੁਹਾਰੇ ਖਾਂਦੀਆਂ ਮਾਣਨ ਸੇਜੜੀਆ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ।

ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੂ ਵਹਿ ਦੁੱਖ ਜੋ ਤਿਸ ਭਾਵੈ ਸੂਥੀਐ ਨਾਨਕ ਕਿਆ ਮਨੁੱਖ ਆਸਾ ਮਹੱਲਾ ਪਹਿਲਾ।

ਗੁਰਮੁਖ ਜੁਗ ਜੁਗ ਆਖ ਵਖਾਣੀ, ਮਨਮੁਖ ਮੋਹੇ ਭਰਮ ਭੁਲਾਣੀ, ਬਿਨ ਨਾਵੈ ਸਭ ਫਿਰੈ ਬੌਰਾਣੀ, ਕੀਨ ਭਵਨ ਮਹਿ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਅ।

ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਜੀ। ਭੁੱਲਾਂ ਨਾ ਚਿਤਾਰਦੇ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਜੋ ਅਸਾੜ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਉਹਦੇ ਸੰਬੰਧ ਵਿੱਚ ਵਿਸ਼ੇਸ਼ ਕੀਰਤਨ ਹਾਜ਼ਰੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿੰਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫੁੱਲਾਂ ਚ ਤਾਂ ਦੇਖੀਵਾ ਫਤਿਹ ਬੁਲਾਓ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਾਸਟਰ ਦੇ ਸੀ ਔਰ ਉਹਨਾਂ ਦੇ ਜਿੰਨੇ ਤੁਸੀਂ ਸ਼ਬਦ ਦੇਖਦੇ ਹੋ ਬੀਠੁਲਾ ਦਾ ਪ੍ਰਯੋਗ ਪਰਮਾਤਮਾ ਲਈ ਕੀਤਾ ਔਰ ਨਾਲ ਸਮੁੰਦਰ ਸਾਗਰ ਕਿਉਂਕਿ ਉਹਦੇ ਨਾਲ ਤੁਸੀਂ ਦੇਖਦੇ ਹੋ ਸਮੁੰਦਰ ਹੈ ਸੋ ਕੈਸੀ ਸਿਮਲੀਜ਼ ਦੇ ਭਗਤ ਵਰਤਦੇ ਨੇ ਔਰ ਕਿਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਆਪਣਾ ਸਪਿਰਚੁਅਲ ਕਮਿਊਨੀਕੇਸ਼ਨ ਕਰਦੇ ਨੇ

ਖੋਜਾ ਪੁੱਲਾ ਚੁੱਕਣ ਦੀ ਖਿਮਾ ਜੀ ਇਸ ਗੁਰੂ ਘਰ ਨੇ ਐਸਾ ਅੱਛਾ ਮਾਹੌਲ ਸਿਰਜਿਆ ਔਰ ਸਤਿਗੁਰੂ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਸ ਕਰਕੇ ਸੰਗਤਾਂ ਸਾਰੀਆਂ ਪ੍ਰਸੰਨ ਚਿੱਤ ਹੋ ਕੇ ਉਹੀ ਸਬਕ ਦੁਹਰਾ ਰਹੀਆਂ ਨੇ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਔਰ ਖੋਜ ਸ਼ਬਦ ਮੈਂ ਆਓ ਸਾਰੇ ਸਾਡੀਆਂ ਭੁਲਾਨਾ ਚਿਤਾਰਨਾ ਸੀਸ ਦੇਣਾ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ

ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮ ਵਿੱਚ ਹੈ, ਮੌਤ ਵੀ ਹੁਕਮ ਵਿੱਚ ਹੀ ਹੈ। ਜੋ ਜਨਮ ਦੇਣ ਵਾਲਾ ਹੈ ਉਹੀ ਮਾਰਨ ਵਾਲਾ ਹੈ। ਅਗਰ ਜਨਮ ਵਾਹਿਗੁਰੂ ਦੇ ਹੁਕਮ ਵਿੱਚ ਲਿਆ ਹੈ ਤੇ ਮਰਨਾ ਵੀ ਉਹਦੇ ਹੁਕਮ ਵਿੱਚ ਹੀ ਪਵੇਗਾ। ਸਾਹਿਬ ਕਹਿੰਦੇ ਇਸ ਗੱਲ ਨੂੰ ਦ੍ਰਿੜ ਕਰਕੇ ਰੱਖਣਾ ਚਾਹੀਦਾ ਹੈ। ਸਾਹਿਬ ਕਹਿੰਦੇ ਤੁਹਾਡੇ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਜੋ ਹੁਕਮ ਨੂੰ ਕਬੂਲ ਕਰ ਲੈਂਦੇ ਨੇ ਉਹ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦੇ ਨੇ, ਜੋ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਤੇ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ। ਜਦਕਿ ਹੁਕਮ ਮੰਨਣ ਇਨਕਾਰੀ ਹੋਣ ਵਾਲੇ ਨੂੰ ਵੀ ਉਸੇ ਰਾਹ ਚੋਂ ਹੀ ਲੰਘਣਾ ਪੈਂਦਾ ਹੈ, ਹੁਕਮ ਤੇ ਮੰਨਣਾ ਹੀ ਪੈਂਦਾ ਹੈ। ਇੱਕ ਰੋ ਕੇ ਮੰਨਦਾ, ਇੱਕ ਹੱਸ ਕੇ ਮੰਨਦਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੇ ਤੇ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਣਾ। ਵਾਹਿਗੁਰੂ ਦੇ ਹੁਕਮ ਅਨੁਸਾਰ ਬਹੁਤ ਹੀ ਪਿਆਰੇ ਗੁਰਸਿੱਖ ਗੁਰੂ ਕੇ ਸ਼ਰਧਾਲੂ ਸਤਿਕਾਰਯੋਗ ਸਵਰਗਵਾਸੀ ਸਾਰ ਸਰਦਾਰ ਰਤਨ ਸਿੰਘ ਜੀ ਚੇਰਾ, ਜੋ ਵਾਹਿਗੁਰੂ ਦੇ ਹੁਕਮ ਅਨੁਸਾਰ ਇਸ ਮਾਤ ਲੋਕ ਵਿੱਚ ਆਏ, ਜਿਤਨੀ ਆਰਜਾ ਵਾਹਿਗੁਰੂ ਨੇ ਬਖਸ਼ੀ ਉਸ ਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਆਪਣਾ ਜੀਵਨ ਸਫਲ ਕਰ ਗਏ ਹਨ, ਕਿਉਂਕਿ ਗੁਰੂ ਨਾਲ ਜੁੜੇ ਹੋਏ ਸਨ ਤੇ ਪਰਿਵਾਰ ਨੂੰ ਵੀ ਉਹਨਾਂ ਨੇ ਇਸੇ ਪਾਸੇ ਹੀ ਲਾਇਆ ਹੈ। ਸਾਰਾ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਹੈ, ਉਹਨਾਂ ਦੇ ਸਪੁੱਤਰ ਵੀ ਗੁਰੂ ਦੇ ਨਾਲ ਜੁੜੇ ਹੋਏ ਹਨ, ਪਰਿਵਾਰ ਜੁੜਿਆ ਹੋਇਆ ਹੈ, ਗੁਰੂ ਘਰ ਦੀ ਹਾਜ਼ਰੀ ਭਰਦੇ ਹਨ ਆ ਕੇ। ਔਰ ਸਮਾਂ ਆਪਣੇ ਕੋਲ ਘੱਟ ਹੈ, ਦੋ ਤਿੰਨ ਸ਼ਬਦ ਦਾ ਕੀਰਤਨ ਰਾਹੀਂ ਆਪਾਂ ਨੇ ਸੱਚੀ ਤੇ ਸੁੱਚੀ ਸ਼ਰਧਾਂਜਲੀ ਦੇਣੀ ਹੈ ਸ਼ਬਦ ਰਾਹੀਂ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ। ਪੁਰਾਣ ਜੀਓ ਦੇ ਮਹਾਂਵਾਕਾਂ ਅਨੁਸਾਰ ਕਿ ਪ੍ਰਾਣੀ ਪਿੱਛੇ ਰੋਣਾ ਨਹੀਂ ਹੈ, ਕੀ ਕਰਨਾ ਹੈ, ਪਾਣਾ ਮੰਨਣਾ ਹੈ, ਔਰ ਕੀਰਤਨ ਕਰਨਾ ਹੈ, ਅਰਦਾਸਾਂ ਕਰਨੀਆਂ ਹਨ, ਬਾਣੀ ਪੜ੍ਹਨੀ ਹੈ। ਔਰ ਸ਼ਬਦ ਰਾਹੀਂ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ। ਇਸ ਤੋਂ ਉਪਰੰਤ ਜੋ ਬੇਨਤੀ ਆਈ ਹੈ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਣ ਹੰਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ ਸ਼ਬਦ ਗਾਇਨ ਕਰਾਂਗੇ। ਅੰਤ ਦੇ ਵਿੱਚ ਇੱਕ ਸ਼ਬਦ ਅਰਦਾਸ ਦਾ, ਅਬ ਕੀ ਬਾਰ ਬਖਸ਼ ਬੰਦੇ ਕਹੋ ਬੌਰ ਨਾ ਪੌਜਲ ਫੇਰਾ। ਲਗਭਗ 30-35 ਮਿੰਟਾਂ ਦੇ ਵਿੱਚ ਆਪਾਂ ਨੇ ਇਹ ਤਿੰਨ ਸ਼ਬਦ ਗਾਇਨ ਕਰਕੇ ਸਮਾਪਤੀ ਕਰਾਂਗੇ। ਆਪ ਜੀਆਂ ਨੇ ਭਾਵਨਾ ਬਣਾਉਣੀ ਔਰ ਭਾਵਨਾ ਦੇ ਨਾਲ ਵਿਛੜੀ ਰੂਹ ਆਤਮਾ ਲਈ ਅਰਦਾਸ ਕਰ

ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਉਹ ਸੱਜਣ ਹੈ, ਉਹ ਰਿਸ਼ਤੇਦਾਰ ਹੈ, ਉਹ ਸਾਫ ਸੰਬੰਧੀ ਹੈ ਜਿਹੜਾ ਜੀਵ ਆਤਮਾ ਲਈ ਅਰਦਾਸ ਕਰਦਾ ਹੈ। ਪਾਤਸ਼ਾਹ ਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਕੈ ਜਿਉਂ ਪਾਵੈ ਤਿਵੇਂ ਬਖਸ਼, ਜਿਉਂ ਜਾਣੋ ਤਿਉਂ ਰਾਖ, ਹਾ ਪ੍ਰਭ ਤੇਰਿਆ ਦਾਤਾ ਜੀ। ਜਾਣੇ ਅਣਜਾਣੇ ਜੀਵਨ ਦੇ ਵਿੱਚ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਪਰ ਜੋ ਤੇਰੀ ਸ਼ਰਮ ਚਾ ਕੇ ਬੇਨਤੀ ਕਰਦਾ ਹੈ, ਆਪ ਬਖਸ਼ੰਤ ਪਿਤਾ ਹੋ, ਬਖਸ਼ ਲੈਂਦੇ ਹੋ।

ਆਓ ਸ਼ਬਦ ਰਾਹੀਂ ਅਸੀਸ ਦੇਈਏ, ਅਰਦਾਸ ਕਰੀਏ। ਪਾਤਸ਼ਾਹ ਜੀ ਕਿਰਪਾਲਤਾ ਕਰਨੀ, ਸਰਦਾਰ ਰਤਨ ਸਿੰਘ ਜੀ ਚੇਰਾ ਦੀ ਰੂਹ ਆਤਮਾ ਨੂੰ ਆਪਣੇ ਚਰਨਾਂ ਕਬਲਾਂ ਦਾ ਨਿਵਾਸ, ਆਪਣੇ ਚਰਨਾਂ ਥਾਂ ਦੇਣੀ, ਆਵਾਗਾਉਣ ਦੇ ਚੱਕਰ ਤੋਂ ਬਚਾਉਣਾ, ਆਤਮਾ ਨੂੰ ਸ਼ਾਂਤੀ ਬਖਸ਼ਣੀ, ਪਿੱਛੇ ਪਰਿਵਾਰ ਨੂੰ ਪਾਉਣਾ, ਮੰਨਣ ਦਾ ਬਲ ਉਦੋਂ ਬਖਸ਼ਣਾ, ਸਾਰੇ ਪਰਿਵਾਰ ਵਿੱਚ ਸੁੱਖ ਵਰਤਾਉਣਾ। ਉਹ ਸ਼ਬਦ ਨਾਲ ਅਰਦਾਸ ਕਰੀਏ, ਫਿਰ ਗੁਰੂ ਚਰਨਾਂ ਵਿੱਚ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕਰਾਂਗੇ ਜੀ। ਅਬ ਕੀ ਬਾਰ, ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਆਖਿਓ ਕਿ ਅਬ ਕੀ ਬਾਰ, ਬਖਸ਼ ਬੰਦੇ ਕੋ ਬੋਰ ਨਾ ਪਉ ਜਲ ਫੇਰਾ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਥਾਂ ਹੋਏ ਸਹਿ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਸਹਿ ਦਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰੇ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਦੇਖ ਦੇਖ ਪਤਾ ਬਲਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਉਹਦੀ ਅਪਾਰ ਬਖਸ਼ਿਸ਼ ਹੋਏ ਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਉਹਦੇ ਪਿਆਰੇ ਗੁਰਸਿੱਖ ਸਵਰਗਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ ਜੋ ਆਪ ਜੀ ਦੇ ਹੁਕਮ ਅਨੁਸਾਰ ਇਸ ਮਾਤ ਲੋਕ ਵਿੱਚ ਆਏ ਸਨ ਤਾਤਾ ਜੀ ਜਿਤਨੀ ਆਪ ਜੀ ਨੇ ਉਹਨਾਂ ਨੂੰ ਆਰਜਾ ਬਖਸ਼ੀ ਉਸ ਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਅਕਾਲ ਚਲਾਉਣਾ ਕਰ ਗਏ ਹਨ ਪਾਤਸ਼ਾਹ ਜੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਭਾਣੇ ਨੂੰ ਮਿੱਠੀਆਂ ਮੰਨਦਿਆਂ ਉਹਨਾਂ ਦਾ ਪਰਿਵਾਰ ਸਰਦਾਰ ਗੁਰਦੇਵ ਸਿੰਘ ਚੇਰਾ ਸਰਦਾਰ ਰਮਿਤ ਸਿੰਘ ਚੇਰਾ ਸਹਿ ਸਾਰੇ ਪਰਿਵਾਰ ਵੱਲੋਂ ਚੇਰਾ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਵਿਛੜੇ ਰੂਹ ਆਤਮਾ ਦੇ ਕਲਿਆਣ ਹਿੱਤ ਜੋ ਆਪ ਜੀ ਦਾ ਓਟ ਆਸਰਾ ਲੈ ਕਰਕੇ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ ਜੀ ਉਹਦੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਸਨ ਦਾ ਤਾਰ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਪਾਠ ਸਾਹਿਬ ਜੀ ਦੇ ਨਿਰਵਿਘਨ ਸੰਪੂਰਨ ਭੋਗ ਪਾਏ ਦਾ ਤਾਰ ਜੀ ਉਪਰੰਤ ਅਲਾਣੀਆਂ ਦੇ ਪਾਠ ਰਾਮ ਕਲੀ ਸਦਿਤ ਸੰਦ ਦੇ ਪਾਠ ਉਪਰੰਤ ਲਾਹੀ ਬਾਣੀ ਕੀਰਤਨ ਦੇ ਦੀਵਾਨ ਸਜਾਏ ਪਾਤਸ਼ਾਹ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਵਿਚਾਰਾਂ ਕਰਦਿਆਂ
ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ। ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ। ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਪਰਿਵਾਰ ਤੇ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ, ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ। ਆਪਣੇ ਦਰੋਂ ਪ੍ਰਣਾਮ ਦਾਨ, ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਜ ਰਾਸ ਕਰਨੇ। ਬਖਸ਼ੇ ਹੋਈਆਂ ਦਾਤਾਂ ਵਿੱਚ ਸੇਵਕ ਪਰਿਵਾਰ ਵੱਲੋਂ ਅੱਜ ਨੂੰ ਪਵਿੱਤਰ ਸੁੰਦਰ ਪੁਸ਼ਾਕੇ ਪਹਿਣ ਆਏ ਹਨ। ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਪਾਤਸ਼ਾਹ, ਕਿਰਪਾਲਤਾ ਕਰਨੀ ਪੁਸ਼ਾਕੇ ਆਪ ਜੀ ਨੂੰ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਦੇ ਪਰਦੇ ਕੱਜੇ ਰੱਖਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਵਰਤਾਉਣੀ ਦਾਤਾਰ ਜੀ। ਜੋ ਭਾਵਨਾ ਕਰਕੇ ਸੇਵਕ ਪਰਿਵਾਰ ਨੇ ਪਾਠ ਕਰਵਾਇਆ ਹਨ, ਕੀਰਤਨ ਕਰਵਾਇਆ, ਸੋ ਭਾਵਨਾ ਪੂਰਨ ਕਰਨੀਆਂ। ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਜ ਰਾਸ ਕਰਨੇ ਦਾਤਾਰ ਜੀ। ਸਵਰਗਵਾਸੀ ਸਰਦਾਰ ਰਤਨ ਸਿੰਘ ਚੇਰਾ ਦੀ ਰੂਹ ਆਤਮਾ ਨੂੰ ਆਪਣੇ ਚਰਨਾਂ ਕਵਲਾਂ ਦਾ ਨਿਵਾਸ ਬਖਸ਼ਣਾ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ, ਠੰਡ ਬਖਸ਼ਣੀ ਦਾਤਾਰ ਜੀਓ। ਪਿੱਛੇ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਹਨੂੰ ਬਖਸ਼ਣਾ ਪਾਤਸ਼ਾਹ ਜੀ। ਸਾਰੇ ਪਰਿਵਾਰ ਸੁੱਖ ਵਰਤਾਉਣਾ ਦਾਤਾਰ ਜੀਓ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਸਵਾ ਸਵਾ ਸਿਮਰਨ ਕਰਾਉਣਾ ਪਾਤਸ਼ਾਹ ਜੀ। ਬਖਸ਼ਿਆ ਹੋਈਆਂ ਦਾਤਾਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਹੈ। ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਵਿਖੇ ਵਰਤੇ, ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ। ਵਾਹਿਗੁਰੂ ਵਾਹਿਗੁਰੂ ਜਪੇ ਦਾਤਾ ਜੀ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਵਕਤ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ, ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰੁਕੀ ਸਾਜਨ ਬਾਜੀ ਸਤਸੰਗ ਜੀਓ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸਦੇ ਉੱਠੇ ਜਾਏ ਦੇ ਮਹਾਂਵਾਕਾਂ ਅਨੁਸਾਰ। ਤਿਸ ਕਾਰਯੋਗ ਗੁਰਮੁਖ ਪਿਆਰੇ ਸਰਬਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ, ਜੋ ਸਤਿਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਇਸ ਮਾਤ ਲੋਕ ਚਾਹੇ ਸਨ, ਜਿਤਨੀ ਆਰਜਾ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ੀ, ਉਸਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਕਾਲ ਚਲਾਣਾ ਕਰ ਗਏ ਹਨ। ਤੇਰਾ ਕੀਆ ਮਿੱਠਾ ਲੱਗਾ ਹੈ ਹਰ ਨਾਮ ਪਦਾਰਥ, ਨਾਨਕ ਮੰਗੇ ਦੇ ਮਹਾਂਵਾਕਾਂ ਅਨੁਸਾਰ। ਅਕਾਲ ਪੁਰਖ ਵਾਹਿਗੁਰੂ ਦੇ ਪਾਣੀ ਨੂੰ ਮਿੱਠਿਆਂ, ਉਹਨਾਂ ਦੇ ਸਪੁੱਤਰ ਸਰਦਾਰ ਗੁਰਦੇਵ ਸਿੰਘ ਚੇਰਾ, ਸਰਦਾਰ ਅਮਿਤ ਸਿੰਘ ਚੇਰਾ, ਸਾਰੇ ਚੇਰਾ ਪਰਿਵਾਰ ਨੇ, ਜੋ ਸਤਿਗੁਰੂ ਜੀ ਦਾ ਹੁਕਮ ਹੈ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ, ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀ ਦੇ ਮਹਾਂਵਾਕਾਂ ਅਨੁਸਾਰ। ਸ੍ਰੀ ਸਾਹਿਬ ਸਾਹਿਬ ਪਾਠ ਸਾਹਿਬ ਦੇ ਭੋਗ ਕੀਰਤਨ ਅਲਾਣੀਆਂ ਦੇ ਪਾਠ ਆਪ ਅਰਦਾਸ ਸਾਰੀ ਸੰਗਤਾਂ ਸ਼ਾਮਿਲ ਹੋਏ, ਕੀਰਤਨ ਹੋਇਆ, ਜਿੰਨੀਆਂ ਵੀ ਸੰਗਤਾਂ ਦੂਰੋਂ ਨੇਰੋਂ ਚੱਲ ਕੇ ਵਿਛੜੀ ਰੂਹ ਆਤਮਾ ਦੀ ਨਿਮਿਤ ਅਰਦਾਸ ਕਰਨ ਵਾਸਤੇ ਪਹੁੰਚੇ ਹੋ, ਔਰ ਸੇਵਕ ਪਰਿਵਾਰ ਦਾ ਕੇ ਦੁੱਖ ਵੰਡਾਇਆ ਹੈ, ਔਰ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕਰਕੇ ਪਰਿਵਾਰ ਨੂੰ ਧੀਰਜ ਦਿੱਤਾ ਹੈ। ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਉ ਆਇਆ ਕਹਿੰਦੇ ਹੋਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਆਪ ਜੀ ਨੇ ਆ ਕਰਕੇ ਸੇਵਕ ਪਰਿਵਾਰ ਨੂੰ ਪ੍ਰਵਾਸ ਦਿੱਤਾ ਹੈ, ਦੁੱਖ ਮੰਡਾਇਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਜਦੋਂ ਬਜ਼ੁਰਗ ਪਿਤਾ ਚੜ੍ਹਾਈ ਕਰਦੇ ਹਨ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਜੋ ਨੇ, ਜੋ ਸੰਸਾਰ ਦੇ ਵਿੱਚ ਆ ਕਰਕੇ ਰਿਸ਼ਤੇਦਾਰਾਂ ਦੇ ਵਿੱਚ, ਸਾਕ ਸੰਬੰਧੀਆਂ ਦੇ ਵਿੱਚੋਂ ਪਿਆਰ ਵੰਡ ਕੇ ਜਾਂਦੇ ਹਨ, ਜਿਸ ਤਰ੍ਹਾਂ ਇਹ ਪਿਆਰੇ ਸਵਰਗਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ ਬਹੁਤ ਪਿਆਰ ਵੰਡ ਕੇ ਗਏ ਹਨ, ਬਹੁਤ ਪਿਆਰ ਕੀਤਾ ਪਰਿਵਾਰ ਨੂੰ, ਬੱਚਿਆਂ ਨੂੰ, ਸਾਕ ਸੰਬੰਧੀਆਂ ਨੂੰ, ਔਰ ਉਹ ਪਿਆਰ ਬਣਿਆ ਰਹੇ। ਅਤੇ ਜੋ ਪੁੱਤਰ ਵੱਡਾ ਹੁੰਦਾ ਹੈ ਉਹਨੂੰ ਪਿਤਾ ਦੀ ਪੱਗ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਇਹ ਸਾਰੀਆਂ ਜ਼ਿੰਮੇਵਾਰੀਆਂ ਭਾਈ ਤੇਰੇ ਸਿਰ 'ਤੇ ਨੇ, ਔਰ ਇਹ ਸਾਰੀਆਂ ਜ਼ਿੰਮੇਵਾਰੀਆਂ ਤੁਸਾਂ ਨੇ ਸੰਭਾਲਣੀਆਂ ਨੇ। ਜਿਸ ਤਰ੍ਹਾਂ ਪਿਤਾ ਰਿਸ਼ਤੇਦਾਰਾਂ ਦੇ ਨਾਲ, ਸਾਕ ਸੰਬੰਧੀਆਂ ਦੇ ਨਾਲ ਪਿਆਰ ਕਰਦੇ ਸਨ, ਸਾਰਿਆਂ ਦੇ ਨਾਲ ਮਿਲਵਰਤਨ ਰੱਖਦੇ ਸਨ, ਪਿਆਰ ਵੰਡਿਆ ਹੈ, ਤੁਸੀਂ ਵੀ ਉਹਨਾਂ ਦੇ ਪਾਏ ਪੂਰਨੇ 'ਤੇ ਚੱਲਣਾ ਹੈ। ਤਾਂ ਹੁਣ ਪੱਗ ਦੀ ਰਸਮ ਹੋਏਗੀ, ਦੇਗ ਲੈਣ ਤੋਂ ਉਪਰੰਤ ਇਹ ਆਪ ਜੀ ਨੇ ਰਸਮ ਕਰਨੀ ਹੈ, ਪੱਗ ਦੀ ਰਸਮ। ਉਸ ਤੋਂ ਬਾਅਦ ਜਿਨ੍ਹਾਂ ਪਿਆਰਿਆਂ ਨੇ ਅਜੇ ਲੰਗਰ ਜਾਂ ਚਾਹ ਪਾਣੀ ਨਹੀਂ ਛਕਿਆ, ਉਹ ਦੇਗ ਲੈਣ ਤੋਂ ਉਪਰੰਤ, ਇਹ ਪੱਗ ਦੀ ਰਸਮ ਤੋਂ ਉਪਰੰਤ ਆਪ ਜੀ ਨੇ ਸਾਰਿਆਂ ਨੇ ਪਏ ਲੰਗਰ ਛੱਕ ਕੇ, ਚਾਹ ਪਾਣੀ ਛੱਕ ਕੇ ਫਿਰ ਜਾਣ ਦੀ ਖੇਚਲ ਕਰਨੀ ਹੈ। ਆਸ ਹੈ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ, ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣਗੀਆਂ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਇਹ ਗੁਰੂ ਪਿਆਰੇ ਬਹੁਤ ਪਿਆਰ ਵਾਲੇ ਸੱਜਣ ਨੇ, ਜਿਨ੍ਹਾਂ ਨੂੰ ਪਿਤਾ ਦੀ ਇਹ ਦਸਤਾਰ ਮਿਲੀ ਹੈ, ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਇਹਦੇ ਵੈਸੇ ਜ਼ਿੰਮੇਦਾਰ ਸੱਜਣ ਹਨ, ਜੋ ਗੁਰੂ ਘਰ ਵਿੱਚ ਆਉਂਦੇ ਨੇ, ਪਿਆਰ ਵੰਡਦੇ ਨੇ, ਆਪਣੇ ਪਿਤਾ ਦਾ ਪਿਆਰ ਇਸੇ ਤਰ੍ਹਾਂ ਵੰਡਦੇ ਰਹਿਣਗੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾਲਤਾ ਕਰਨੀ, ਇਸੇ ਤਰ੍ਹਾਂ ਸਾਰੇ ਪਰਿਵਾਰ ਦਾ ਆਪਸ ਦੇ ਵਿੱਚ ਮੇਲ, ਇਤਫਾਕ, ਪਿਆਰ ਬਖਸ਼ਣਾ, ਬੱਚਿਆਂ ਨੂੰ ਉਚੇਰੀ ਵਿੱਦਿਆ, ਮਾਤਾ ਪਿਤਾ ਦਾ ਅੱਗੇ ਕਾ ਦੇਸ਼ ਕੌਣ ਦਾ ਪਹਿਰੇਦਾਰ, ਪਿਆਰੀ ਪਿਆਰੀ ਸਿੱਖੀ ਬਖਸ਼ ਕੇ, ਨਾਮ ਕਿਆਂ ਦਾਤਾਂ ਬਖਸ਼ ਕਰਕੇ ਨਿਵਾਜਣਾ ਜੀ। ਸਤਿਗੁਰ ਸੱਚੇ ਪਾਤਸ਼ਾਹ ਮਿਹਰਾਮ ਕਰਨ, ਸਾਰਾ ਪਰਿਵਾਰ ਇਸ ਤਰ੍ਹਾਂ ਜੁੜ ਕੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਹੋਰਾਂ ਨੇ ਜੋ ਗ੍ਰਾਹਕ ਜਿਨ੍ਹਾਂ 'ਚ ਸ਼ਬਦ ਪੜ੍ਹਨੇ ਹਨ ਰਾਤ ਪੈਰੋ ਐਂਡ ਟੋਡੀ ਲਾਈਕ ਕਸੌਂ ਕੇ ਦੱਸਿਆ ਨਹੀਂ ਪੜ੍ਹ ਪਾ ਰਿਹਾ ਪੂਰਾ ਸੋ ਜੀ ਆਇਆਂ ਨੂੰ ਜੀ

ਜੀ ਕਿ ਸਾਹ ਜੀ ਨਿਵਾਜੀ ਸਾਹ ਸਿੰਘ ਜੀ ਆਓ ਸਭ ਤੋਂ ਪਹਿਲਾਂ ਸਾਰੇ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ। ਧਰਤੀ ਰਾਗ ਦਰਬਾਰ ਤੁਸੀਂ ਮਨਾ ਰਹੇ ਹਾਂ। ਦਸਾਂ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਸੁਰੀਲੇ ਕੀਰਤਨੀ ਹੈ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਹੁਤ ਹੀ ਸੁੰਦਰ ਕੀਰਤਨ ਕਰ ਰਹੇ ਸਨ ਰਾਗਾਂ ਦੇ ਨਾਲ। ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਨੇ ਬਹੁਤ ਆਸ਼ੀਰਵਾਦ ਬਲੈਸਿੰਗਸ ਦਿੰਦੇ ਨੇ ਸਾਨੂੰ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ, ਜੋ ਕਿ ਆਪ ਜੀ ਰਾਗਾਂ ਨੂੰ ਤੇ ਸਾਨੂੰ ਛੋਟੇ ਬੱਚਿਆਂ ਨੂੰ ਅਸੀਸ ਬਖਸ਼ਦੇ ਹੋ। ਆਪ ਜੀ ਦੀ ਅਸੀਸ ਹੀ ਸਾਡੀ ਹੌਸਲਾ ਵਧਾਈ ਹੈ। ਸਾਡੇ ਨਾਲ ਜੋ ਕਿ ਵਾਇਲਨ ਤੇ ਸੰਗਤ ਕਰ ਨੇ ਮੇਰੇ ਛੋਟੇ ਵੀਰ ਭਾਈ ਸੁਖਮਪ੍ਰੀਤ ਸਿੰਘ, ਸੁਖਮੀਰ, ਸੁਖ ਅੰਮ੍ਰਿਤ ਸਿੰਘ, ਜੋ ਕਿ ਬਹੁਤ ਹੀ ਸੋਹਣੀ ਵਾਇਲਨ ਵਜਾਉਂਦੇ ਨੇ। ਮੈਂ ਆਪ ਬੇਨਤੀ ਕੀਤੀ, ਮੈਂ ਭਾਅ ਜੀ ਤੁਸੀਂ ਸਾਡੇ ਨਾਲ ਸੰਗਤ ਕਰੋ। ਕਹਿੰਦੇ ਭਾਅ ਜੀ ਮੈਂ 5 ਘੰਟੇ ਵਜਾਇਆ ਅਤੇ ਮੇਰਾ ਪੈਰ ਸੋ ਗਿਆ, ਅਤੇ ਮੈਂ ਪਲੀਜ਼ ਅਗਰ ਆਪ ਜੀ ਆਓਗੇ ਤਾਂ ਸਾਡੀ ਪਰਫੋਰਮੈਂਸ ਨੂੰ 4 ਚਾਂਦ ਹੋਰ ਲੱਗ ਜਾਣ। ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਰਾਗ ਭੈਰੋ ਅਤੇ ਉਸ ਤੋਂ ਬਾਅਦ ਰਾਗ ਤੋੜੀ ਅਸੀਂ ਆਪ ਜੀ ਨੂੰ ਸੁਣਾਵਾਂਗੇ। ਆਓ, ਜੋ ਕਿ ਬੰਦਿਸ਼ ਛਾਪਤਾਲ ਦੇ ਵਿੱਚ ਹੈ। ਬੇਸਿਕਲੀ ਅਸੀਂ ਸ਼ਾਸਤਰੀ ਸੰਗੀਤ ਦੇ ਵਿੱਚ PhD ਦੋਵੇਂ ਭਰਾਵਾਂ ਨੇ ਕੀਤੀ ਹੈ। ਕਲਾਸੀਕਲ ਦੇ ਵਿੱਚ ਭੈਰਵ ਜਿਹੜਾ ਰਾਗ ਹੈ, ਜੋ ਕਿ ਪਹਿਲੇ ਈਅਰ ਦੇ ਵਿੱਚ ਸਿਖਾਇਆ ਜਾਂਦਾ ਹੈ ਰਾਗ ਭੈਰਵ, ਭੋਪਾਲੀ ਦੁਰਗਾ, ਇੱਦਾਂ ਵੇਰੀਅਸ ਟਾਈਪ ਦੇ ਰਾਗ, ਬਹੁਤ ਹੀ ਸੋਹਣਾ ਉਪਰਾਲਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਨੇ ਕੀਤਾ ਹੈ। ਅਤੇ ਸੈਨ ਹੋਜ਼ੇ ਦੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਹੈ। ਆਓ ਸਾਰੇ ਸ਼ਬਦ ਸ਼ਰਨ ਕਰੀਏ। ਭਲੇ ਨਿੰਦੋ ਭਲੇ ਨਿੰਦਾ ਲੋ ਤਨ ਮਨ ਰਾਮ ਪਿਆਰੇ ਜੋ। ਆਓ ਸਾਰੇ।

ਮੇਰੇ ਵੀਰ ਜੀ ਉਹਨਾਂ ਨੇ ਤਾਨ ਮਾਰੀਆਂ ਨੂੰ ਸਪਾਟ ਦੀ ਤਾਨ ਕਹਿੰਦੇ ਨੇ, ਜੋ ਕਿ ਅੱਧੀ ਮਾਤਰਾ ਦੀ ਤਾਨ ਆਪ ਜੀ ਨੂੰ ਸਥਾਈ ਦੇ ਵਿੱਚ ਉਸਤਾਦ ਜੀ ਕੋਸ਼ਿਸ਼ ਕਰ ਰਹੇ ਹਾਂ ਸਥਾਈ ਦੇ ਵਿੱਚ ਅੱਧੀ ਮਾਤਰਾ ਦੀ ਤਾਨ ਮਾਰਾਂਗੇ।

ਗੱਜੀ ਆ ਹੁਣ ਰਾਗ ਤੋੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ

0: ਕੁਸਿਆ ਪ੍ਰਵਾਨ ਕੰਨੀ ਭੁੱਲਾਂ ਚੁੱਕਾ ਦੀ ਕੀਮਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਰੀਲੇ ਕੀਰਤਨੀ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਚੋਟੀ ਦਾ ਪੂਰੇ ਠਹਿਰਾਉਣ ਨਾਲ ਗਾਇਨ ਕੀਤਾ ਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

Thank you.

ఉద్ఘాటన

ఇంకా అంత బ్రూరం.